ਦੇਖਣ ਦਿੰਦਾ। ਪਰ ਗੁਰਸਿੱਖਾ, ਤੇਰਾ ਵੀ ਤੇ ਕੋਈ ਫਰਜ਼ ਬਣਦਾ ਹੈ ਨਾ? ਸਤਿਗੁਰੂ ਬੜੇ ਗਿਆਨ ਦੀ ਗੱਲ ਸਮਝਾ ਰਹੇ ਨੇ। ਕਾਮ ਪੈ ਤੇ ਸਿਮਰੀਏ ਐਸਾ ਸਿਮਰੋ ਨਿਤ, ਕੰਮ ਪੈ ਜਾਵੇ ਨਾ ਸਾਰੇ ਪਾਸਿਓਂ ਆਸਾਂ ਟੁੱਟ ਜਾਣ ਤੇ ਫਿਰ ਤੈਨੂੰ ਗੁਰੂ ਦਿਸਦਾ ਹੈ। ਨਹੀਂ ਬਈ, ਜਿਵੇਂ ਕੰਮ ਪੈਣ ਤੇ ਗੁਰੂ ਨੂੰ ਸਿਮਰਦਾ ਹੈ ਉਵੇਂ ਗੁਰੂ ਨੂੰ ਰੋਜ਼ ਸਿਮਰਿਆ ਕਰ। ਫਿਰ ਇੱਕ ਵਾਰੀ ਵੀ ਗੁਰੂ ਨੂੰ ਆਖ ਦੇਵੇਗਾ ਨਾ, ਮਹਾਰਾਜ ਔਖੀ ਘੜੀ ਤੋਂ ਬਚਾਈ ਤੇ ਸਤਿਗੁਰੂ ਤੈਨੂੰ ਤੱਤੀ ਵਾਹ ਨਹੀਂ ਲੱਗਣ ਦੇਣਗੇ। ਪ੍ਰਭ ਸਿਉਂ ਲਾਗ ਰਿਹਾ।

ਸਨਮਾਨਯੋਗ ਗੁਰੂ ਕੀ ਸੰਗਤ ਜੀਓ, ਦੋ ਜਹਾਨ ਮਾਲਕ ਸ਼ਬਦ ਗੁਰੂ ਦੀ ਪਾਵਨ ਹਜ਼ੂਰੀ ਵਿਚ ਜਦ ਬੈਠੇ ਹੋ, ਭਾਗਾਂ ਵਾਲੇ ਹੋ, ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਰੂਹਾਨੀਅਤ ਦੇ ਪੁੰਜ ਹਨ, ਉੱਥੇ ਸੰਗੀਤ ਦੇ ਸੋਮੇ ਵੀ ਹਨ। ਗੁਰੂ ਗ੍ਰੰਥ ਸਾਹਿਬ ਜੀ ਆਬਾਦਤ ਦੇ ਨਾਲ ਨਾਲ ਸੰਗੀਤ ਦੇ ਮਹਾਨ ਸਮਰਾਟ ਵੀ ਹਨ। ਮੋਸਟਲੀ ਬਾਣੀ ਰਾਗਾਂ ਅਤੇ ਤਾਲਾਂ ਵਿਚ ਹੈ। ਮੈਂ ਤੇ ਐਸਾ ਸਮਝਦਾ ਹਾਂ ਕਿ ਜਿਵੇਂ ਸ਼ਬਦ ਗੁਰੂ ਹੈ, ਸੰਗੀਤ ਸਿੱਖ ਹੈ। ਸਿੱਖ ਤੇ ਗੁਰੂ ਦਾ ਸੁਮੇਲ ਹੋਣਾ ਬਹੁਤ ਜ਼ਰੂਰੀ ਹੈ। ਸਿੱਖ ਗੁਰੂ ਤੋਂ ਬਿਨਾਂ ਸੋਹਣਾ ਨਹੀਂ ਲੱਗਦਾ। ਸੰਗੀਤ ਸ਼ਬਦ ਗੁਰੂ ਹੈ, ਸੰਗੀਤ ਸਿੱਖ ਹੈ। ਬਹੁਤ ਕੁਝ ਨਹੀਂ ਕਹਾਂਗਾ, ਤੁਸੀਂ ਆਲਮ ਵਿਦਵਾਨ ਲੋਕ ਤੇ ਗੁਰੂ ਕੇ ਸਿੱਖ ਬੈਠੇ ਹੋ। ਮੈਂ ਤੇ ਸਮਝਦਾ ਗੁਰੂ ਕਾ ਸਿੱਖ ਬਣਨਾ ਬੜੀ ਮਹਾਨਤਾ ਹੈ। ਇਹ ਬੱਚੀ ਅਨਾਊਂਸ ਕਰਦੀ ਸੀ, ਸ਼ਾਇਦ ਇਹਨਾਂ ਦੇ ਅੰਡਰਸਟੈਂਡਿੰਗ ਚ ਫਰਕ ਰਿਹਾ ਹੈ। ਬਾਈ ਸਿੱਖ ਨਹੀਂ, ਸੇਵਕ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਰਹਿਮਤ ਦਾ ਸਦਕਾ ਇਸ ਧਰਤੀ ਤੇ 21 ਅੰਮ੍ਰਿਤ ਸੰਚਾਰ ਆਪਣੇ ਹੱਥੀਂ ਕੀਤੇ ਹਨ। 22ਵਾਂ ਇੱਕ ਅੰਮ੍ਰਿਤ ਸੰਚਾਰ ਅਸੀਂ ਕੀਤਾ, ਜਿਸ ਦੀ ਸਰਪ੍ਰਸਤੀ ਹੈਡ ਗ੍ਰੰਥੀ ਗਿਆਨੀ ਕਿਰਪਾਲ ਸਿੰਘ ਕਰ ਰਹੇ ਸੀ। 22 ਕੀਤੇ ਹਨ, ਉਹਦੇ ਵਿਚ ਮਸਕੀਨ ਜੀ, ਹੈਡ ਗ੍ਰੰਥੀ ਗਿਆਨੀ ਕਿਰਪਾਲ ਸਿੰਘ, ਵੈਦ ਗੁਰਚਰਨ ਸਿੰਘ ਜੀ, ਭਾਈ ਦਲੀਪ ਸਿੰਘ ਦਰਦੀ ਤੇ ਦਾਸ, ਉਹ ਵਾਲ ਸਾਲ ਵਿਚ ਕੀਤਾ ਸੀ। ਉਂਜ 21 ਅੰਮ੍ਰਿਤ ਸੰਚਾਰ ਸੇਵਕ ਨੇ ਧੰਨ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਬਖਸ਼ਿਸ਼ ਦਾ ਸਦਕਾ ਨਿਸ਼ਕਾਮਤਾ ਸਹਿਤ ਆਪ ਨਿਭਾਏ ਹਨ। ਇਹ ਖੁਸ਼ਕਿਸਮਤੀ ਹੈ। ਖੈਰ, ਤੁਹਾਡੇ ਸਾਹਮਣੇ ਜੈਤ ਸ੍ਰੀ ਮਹੱਲਾ ਪੰਜਵਾਂ। ਵੀਰ ਜੀ ਜੈਤ ਸ੍ਰੀ ਗਾ ਕੇ ਗਏ ਹਨ, ਮੇਰੇ ਗੁਰਭਾਈ ਹਨ, ਤੇ ਮੇਰੇ ਵੀ ਬੈਠਿਆਂ ਥੱਲੇ ਖਿਆਲ ਆਇਆ ਵੀ ਇੱਕੋ ਉਸਤਾਦ ਦੇ ਸ਼ਾਗਿਰਦ ਹਾਂ। ਕੋਮਲ ਜੀ ਤੇ ਸੇਵਾ ਵਿਚ ਬੈਠ ਕੇ ਇਨ੍ਹਾਂ ਨੇ ਤਲੀਮ ਹਾਸਲ ਕੀਤੀ ਹੈ, ਤੇ ਗਾਲਬਨ ਮੈਨੂੰ ਵੀ ਉਨ੍ਹਾਂ ਕੋਲ ਬੈਠਣ ਦਾ ਸਮਾਂ ਬਣਿਆ। 48 ਸਾਲ ਤਾਂ ਮੈਨੂੰ ਕੀਰਤਨ ਕਰਦਿਆਂ ਹੋ ਗਏ ਹਨ, ਅੱਧੀ ਸਦੀ ਹੈ। ਖੈਰ, ਜੈਤ ਸ੍ਰੀ ਮਹੱਲਾ ਪੰਜਵਾਂ ਪੂਰਬੀ ਥਾਠ ਦਾ ਮੇਰੇ ਵੀਰ ਜੀ ਥਿਊਰੀ ਤੁਹਾਨੂੰ ਦੱਸ ਹੀ ਗਏ ਹਨ, ਫਿਰ ਵੀ ਮੈਂ ਰਿਪੀਟ ਕਰ ਦੇਵਾਂ। ਪੂਰਬੀ ਥਾਠ ਦਾ ਔੜਵ ਸੰਪੂਰਨ ਰਾਗ ਹੈ। ਔੜਵ ਤੋਂ ਮੁਰਾਦ ਪੰਜ ਸੁਰ, ਜਾਂਦਿਆਂ ਪੰਜ ਸੁਰ ਲੱਗਦੇ ਹਨ, ਆਉਂਦਿਆਂ ਸੱਤ ਸੁਰ ਲੱਗਦੇ ਹਨ, ਜਾਂਦਿਆਂ ਰਿਖਵ ਤੇ ਦੈਵਤ ਵਿਵਰਜਿਤ ਹੈ, ਆਉਂਦਿਆਂ ਸੰਪੂਰਨ ਹੈ। ਇਸ ਵਿਚ ਅਸੀਂ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਤੇ ਤੁਹਾਡੀ ਅਸੀਸ ਸਦਕਾ ਪੰਜ ਤਾਲ ਦੀ ਸਵਾਰੀ ਗਾਇਨ ਕਰਦੇ ਪਏ ਹਾਂ। 15 ਮਾਤੇ ਦੀ ਜਿਸ ਦੇ ਹੁੰਦੇ ਹਨ, ਬਹੁਤਾ ਸਮਾਂ ਨਹੀਂ ਲਵਾਂਗੇ, ਸ਼ਬਦ ਵੀ ਰੀਤ ਵੀ ਗਾਇਨ ਕਰਾਂਗੇ, ਪਰ ਚੂੰਕਿ ਇਹ ਇੱਕ ਪਰੰਪਰਾ ਹੈ, ਇੱਥੇ 72 ਤੋਂ ਮੈਂ ਆਇਆ ਹਾਂ। ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਵਿਚ ਹਰ ਸਾਲ ਕੀਰਤਨ ਦਰਬਾਰ ਵਿਚ ਸੇਵਕ ਨੂੰ ਯਾਦ ਕਰਦੇ ਸੀ, ਕਿਉਂਕਿ ਉੱਥੇ ਪਰੰਪਰਾ ਸੀ ਕਿਸੇ ਸਮੇਂ ਬੜੀ ਬਹੁਤ ਵਧੀਆ ਕਿ ਜਿਸ ਗੁਰੂ ਦਾ ਸ਼ਬਦ ਹੈ, ਜਿਸ ਰਾਗ ਵਿਚ ਹੈ, ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਸ਼ਬਦ ਹੋਵੇ ਉਨ੍ਹਾਂ ਦੇ ਪੁਰਬ ਤੇ, ਜਿਸ ਰਾਗ ਵਿਚ ਉਨ੍ਹਾਂ ਨੇ ਉਚਾਰਨ ਕੀਤਾ ਉਸ ਰਾਗ ਵਿਚ ਹੋਵੇ। ਮੈਂ ਤੇ ਐਸਾ ਸਮਝਦਾ ਹਾਂ ਜਿਵੇਂ ਕੁਝ ਸਿੱਖੀ ਦੇ ਬੜੇ ਕੀਮਤੀ ਸਿਧਾਂਤ ਸਿੱਖ ਜਗਤ ਵਿਚੋਂ ਅਲੋਪ ਹੋ ਗਏ ਹਨ, ਉਸ ਤਰ੍ਹਾਂ ਸੰਗੀਤ ਵੀ ਅਲੋਪ ਹੋ ਗਿਆ ਹੈ। ਬਹੁਤ ਕੀਮਤੀ ਸਿਧਾਂਤ ਪ੍ਰਦਰਸ਼ਨੀ ਹੈ। ਸਿੱਖ ਸੂਰਤ ਤੇ ਸੀਰਤ ਨਾਲ ਸੋਹਣਾ ਲੱਗਦਾ ਹੈ। ਗੁਰੂ ਕੀ ਸੂਰਤ ਵੀ ਹੋਵੇ ਦਿੱਤੀ ਹੋਈ ਸਿੱਖ ਕੋਲੇ, ਤੇ ਸੀਰਤ ਵੀ ਹੋਵੇ। ਕੀਰਤਨ ਵੀ ਗੁਰੂ ਕੀ ਸੂਰਤ ਤੇ ਸੀਰਤ ਨਾਲ ਸੋਹਣਾ ਲੱਗਦਾ। ਸੂਰਤ ਕੀ ਹੈ? ਸ਼ਬਦ। ਸੂਰਤ ਕੀ ਹੈ? ਸੰਗੀਤ। ਸੀਰਤ ਕੀ ਹੈ? ਗੁਰੂ ਦੀ ਸਿੱਖਿਆ। ਤਾਂ ਖੈਰ, ਪੰਜ ਤਾਲ ਦੀ ਸਵਾਰੀ ਗਾਇਨ ਕਰਦੇ ਪਏ ਹਾਂ। 15 ਮਾਤਰੇ ਹਨ, ਜਿਸ ਦੇ ਅੰਤਰਾ ਆਖਾਂਗੇ 15 ਤਾਲ ਮਾਤਰੇ ਵਿਚ, ਫਿਰ ਦੂਸਰਾ ਅੰਤਰਾ ਹੋਵੇਗਾ ਇਕਤਾਲੇ ਵਿਚ, ਤੀਸਰਾ ਅੰਤਰਾ ਹੋਵੇਗਾ 3 ਤਾਲ ਵਿਚ, ਜਿਸ ਨੂੰ ਪੜਤਾਲ ਦੇ ਰੂਪ ਵਿਚ ਵੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਪੜਤਾਲਾਂ ਵੀ ਲਿਖੀਆਂ ਹਨ। ਤਾਲ ਤਾਂ ਲਿਖੇ ਹਨ, ਪੜਤਾਲ ਵੀ ਲਿਖੇ ਹਨ। ਤਾਂ ਖੈਰ, ਕੋਸ਼ਿਸ਼ ਕਰਾਂਗੇ ਕਿ ਸੰਗੀਤ ਦੇ ਨਾਲ ਨਾਲ ਗੁਰਬਾਣੀ ਦੀ ਪੰਕਤੀ ਸਿੱਖ ਸੰਗਤਾਂ ਨੂੰ ਬਿਲਕੁਲ ਸਪਸ਼ਟ ਰੂਪ ਵਿਚ ਸਮਝ ਵਿਚ ਆਵੇ। ਦਰਸ਼ਨ ਪਿਆਸੀ ਦਿਨ ਸੁਰਾਤ, ਚਿਤਵੋਂ ਅਨ ਦਿਨ ਨੀਤ, ਖੋਲ ਕਪਟ ਗੁਰੂ ਮੇਲੀਆ, ਨਾਨਕ ਹਰ ਸੰਗ ਮੀਤ। ਸਲੋਕ ਹੈ, ਇਕਾਗਰਤਾ ਸਹਿ ਸੋਨਾ।

तो ਇੱਥੇ ਹੀ ਸਮਾਪਤੀ ਹੈ। ਹਾਰਦਿਕ ਤੌਰ ਤੇ ਗੁਰੂ ਸਾਹਿਬ, ਗੁਰੂ ਕੀ ਸੰਗਤ ਤੇ ਉਹਨਾਂ ਸਮੂਹ ਗੁਰੂ ਪਿਆਰਿਆਂ ਦਾ, ਜਿਨ੍ਹਾਂ ਨੇ ਬੜਾ ਸੁੰਦਰ ਸੰਗੀਤਕ ਢੰਗ ਨਾਲ ਇਹ ਸਮਾਗਮ ਰਚਿਆ ਹੈ, ਉਹਨਾਂ ਸਮੂਹ ਦਾ ਧੰਨਵਾਦੀ ਹਾਂ। ਇਤਨੇ ਸਮੇਂ ਵਿਚ ਕੀਰਤਨ ਕਰਦਿਆਂ, ਕੋਈ ਵਿਚਾਰਾਂ ਕਰਦਿਆਂ ਬੇਅੰਤ ਅਤਿਅੰਤ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਗੁਰੂ ਸਾਹਿਬ ਤੇ ਗੁਰੂ ਕੀ ਸੰਗਤ ਬਖਸ਼ਿੰਦ ਹੈ। ਸਮੂਹ ਦੇ ਧੰਨਵਾਦ ਨਾਲ ਫਤਿਹ ਦੀ ਸਾਂਝ ਪਾਈਏ ਜੀ।

ਇਸਦੇ ਨਾਲ ਜੋੜੀ ਦਾ ਬੜਾ ਗੱਲ ਹੈ। ਇਹ ਜੋੜੀ ਵਾਲਾ ਜੇ ਕਮਜ਼ੋਰ ਹੋਵੇ ਨਾ ਤੇ ਰਸ ਜਿਹੜਾ ਉਹਦੇ ਚ ਬਹੁਤ ਫਰਕ ਰਹਿ ਜਾਂਦਾ। ਜੋੜੀ ਵਾਲਾ ਪ੍ਰਵੀਨ ਹੋਵੇ ਤਾਂ ਗਾਇਨ ਵਾਲਾ ਭਾਵੇਂ ਢਿੱਲਾ ਵੀ ਹੋਵੇ ਨਾ ਉਹਦਾ ਰਸ ਪੂਰਾ ਹੋ ਜਾਂਦਾ। ਜਿਵੇਂ ਹੁਣ ਮੈਂ ਢਿੱਲਾ ਤੇ ਭਾਈ ਸਾਹਿਬ ਮੇਰੇ ਉੱਪਰ ਸਵਾਰ ਨੇ ਇਸ ਵੇਲੇ, ਤੋ ਹੁਣ ਮੈਂ ਤੁਹਾਨੂੰ ਦੋ ਸ਼ਬਦ ਸ਼ਰਵਣ ਕਰਾਉਣੇ ਆ। ਇੱਕ ਤਾਂ ਸਿੰਘ ਸਾਹਿਬ ਦਾ ਹੁਕਮ ਮੰਨਣਾ ਤੇ ਇੱਕ ਮੇਰੀ ਆਪਣੀ ਮਰਜ਼ੀ ਹੈ। ਸਿੰਘ ਸਾਹਿਬ ਦਾ ਜਿਹੜਾ ਹੁਕਮ ਹੈ ਉਹ ਹੈ ਪੜਤਾਲ ਦਾ। ਤੋ ਪੜਤਾਲ ਉੱਥੇ ਬੈਠਿਆਂ ਬੈਠਿਆਂ ਮੇਰੇ ਧਿਆਨ 'ਚ ਆਇਆ ਕਿ ਚਾਰ ਤਾਲ ਪੜਤਾਲ ਵਿੱਚ ਗਾਣੇ ਹਨ। ਤੋ ਚਾਰ ਤਾਲ ਦਾ ਮਤਲਬ ਸਮਝੋ, ਚਾਰ ਤਾਲਾਂ ਦੇ ਵਿੱਚ, ਚਾਰ ਤਾਲਾਂ ਵਿੱਚ ਕਿਹੜੇ ਕਿਹੜੇ ਤਾਲ? ਇੱਕ ਤਾਲ, ਦੋ ਤਾਲ, ਤਿੰਨ ਤਾਲ, ਚਾਰ ਤਾਲ। ਚਾਰ ਤਾਲ ਹੋ ਗਏ। ਜੇ ਅਸੀਂ ਕਹੀਏ ਜੀ ਚਾਰ ਤਾਲ ਵਿੱਚ ਪੜਿਆ, ਤਾਲ ਤਾਂ ਇੱਕ ਹੀ ਪੜਿਆ ਤੇ ਚਾਰ ਕਿਸ ਤਰ੍ਹਾਂ ਹੋਇਆ ਜੀ? ਤੋ ਚਾਰ ਤਾਲ ਹੈ, ਇੱਕ ਤਾਲ, ਦੋ ਤਾਲ, ਤਿੰਨ ਤਾਲ ਔਰ ਚਾਰ ਤਾਲ। ਤੋ ਸ਼ਬਦ ਵੀ ਮੈਂ ਉੱਥੇ ਬੈਠ ਕੇ ਚੁਣਿਆ, ਉਸ ਦੀਆਂ ਪੰਕਤੀਆਂ ਵੀ ਚਾਰ ਹੀ ਨੇ। ਵਿਸਰ ਗਈ ਸਭ ਤਾਤ ਪੜਾਈ, ਜਬ ਤੇ ਸਾਧ ਸੰਗਤ ਮੁੜ ਪਾਈ। ਨਾ ਕੋ ਵੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮ ਕੋ ਬਣ ਆਈ। ਜੋ ਪ੍ਰਭ ਕੀਨੋ ਸੋ ਪਲ ਮਾਨਿਓ, ਇਸ ਮਤ ਸਾਧੂ ਤੇ ਪਾਈ। ਸਭ ਮਹਿ ਰਵ ਰਹਿਆ ਪ੍ਰਭ ਇੱਕ ਹੈ, ਏਖ ਪੇਖ ਨਾਨਕ ਸਾਈ। ਚਾਰ ਪੰਕਤੀਆਂ ਔਰ ਚਾਰ ਹੀ ਤਾਲ ਨੇ। ਤੇ ਮਹਾਰਾਜ ਕਹਿਣ ਲੱਗੇ ਵੀ ਪੰਕਤੀਆਂ ਵੀ ਚਾਰ ਤੇ ਤਾਲ ਵੀ ਚਾਰ ਤੇ ਰਾਗ ਵੀ ਚਾਰ ਹੀ ਕਰਦੇ। ਮੈਂ ਕਿਹਾ ਸਤਵਚਨ ਜੀ ਉੱਥੇ ਹੁਣੇ ਬੈਠਿਆ ਬੈਠਿਆ ਹੁਕਮਨਾਮਾ ਹੋਇਆ। ਤੋ ਚਾਰ ਤਾਲ, ਚਾਰ ਪੰਕਤੀਆਂ ਔਰ ਚਾਰ ਹੀ ਰਾਗ। ਰਾਗ ਉਹ ਕਹਿਣ ਲੱਗੇ ਵੀ ਚਾਰੇ ਭਰਾ ਹੀ ਹੋਣ। ਮੈਂ ਕਿਹਾ ਜੀ ਭਰਾ ਚਾਰੇ ਕਿਸ ਤਰ੍ਹਾਂ? ਉਹ ਕਹਿਣ ਲੱਗੇ ਇਸ ਤਰ੍ਹਾਂ, ਇੱਕ ਮਾਲ ਕੌਂਸ ਹੈ, ਇੱਕ ਚੰਦਰ ਕੌਂਸ ਹੈ, ਇੱਕ ਸੂਰਜ ਕੌਂਸ ਹੈ, ਇੱਕ ਜੋਗ ਕੌਂਸ ਹੈ। ਇਹ ਚਾਰੇ ਭਰਾ ਨੇ। ਤੋ ਉਹਨਾਂ ਚਾਰਾਂ ਦੇ ਸਰੂਪ ਮੈਂ ਤੁਹਾਨੂੰ ਦਰਸ਼ਨ ਕਰਾਵਾਂਗਾ। ਔਰ ਚਾਰੇ ਤਾਲ ਨੇ, ਚਾਰੇ ਨਾਲ ਪੰਕਤੀਆਂ ਨੇ। ਸ਼ਰਮਣ ਕਰਨਾ, ਰਾਗ ਮਾਲ ਕੌਸ ਤੋਂ ਆਰੰਭ ਹੈ।

ਪੱਛਮ ਲਗਾਉਣ ਨਾਲ ਇਸ ਸੂਰਜ ਕੌਂਸ ਬਣ ਜਾਂਦਾ ਔਰ ਜੋ ਕੌਂਸ ਯੋਗ ਰਾਗ ਦੇ ਨਾਲ ਕੌਂਸ ਮਿਲਾਪ ਦੇ ਨਾਲ ਜੋ ਕੌਂਸ ਬਣ ਜਾਂਦਾ ਹੈ।

दो ताल तीसरी पंक्ति। और सूर्य कौन सा?

ਸਾਡੇ ਮਨ ਕਮਜ਼ੋਰ ਹਨ, ਸਾਡੀ ਸੁਰਤੀ ਪਦਾਰਥਾਂ ਦੇ ਵਿੱਚ ਖਚਿਤ ਹੋਣ ਕਰਕੇ ਅਸੀਂ ਸੋਚਦੇ ਹਾਂ ਪਤਾ ਨਹੀਂ ਫਲਾਣਾ ਕੰਮ ਨਹੀਂ ਸੌ ਰਿਹਾ, ਰੱਬ ਨੇ ਕਿਉਂ ਨਹੀਂ ਸਵਾਰਿਆ। ਅਸੀਂ ਕਈ ਵਾਰਾਂ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ ਵਿੱਚ ਵੀ ਦਖਲ ਦਿੰਦੇ, ਫਲਾਣੇ ਦਾ ਸੌਰ ਗਿਆ ਸਾਡਾ ਨਹੀਂ ਸੌ ਰਿਹਾ, ਪਰ ਅਕਾਲ ਪੁਰਖ ਵਾਹਿਗੁਰੂ ਨੂੰ ਪਤਾ ਹੈ ਬਈ ਕਿਹੜਾ ਪਦਾਰਥ ਕਿਹੜਾ ਸੁੱਖ ਕਿਸ ਵੇਲੇ ਤੇਰੀ ਝੋਲੀ ਵਿੱਚ ਪਾਉਣਾ। ਸਮਾਂ ਆਏਗਾ ਸਾਰੇ ਸੁੱਖ ਤੈਨੂੰ ਮਿਲ ਜਾਣਗੇ, ਤੇ ਜਿਹੜੀ ਵਸਤੂ ਵਾਹਿਗੁਰੂ ਨੇ ਤੈਨੂੰ ਨਹੀਂ ਦਿੱਤੀ ਸਮਝ ਲੈ ਕਿ ਤੇਰੇ ਲਈ ਉਹ ਦੁਖਦਾਈ ਸੀ, ਤੇਰੇ ਤੇ ਉਸਨੇ ਭਲਾ ਕੀਤਾ ਜਿਹੜੀ ਉਹ ਵਸਤੂ ਤੈਨੂੰ ਨਹੀਂ ਦਿੱਤੀ, ਕਿ ਗੁਰੂ ਤਾਂ ਸਦਾ ਹੀ ਭਲਾ ਲੋਚਦਾ, ਉਹ ਤਾਂ ਅਕਿਰਤ ਗਣਾਂ ਨੂੰ ਵੀ ਪਾਲਦਾ ਹੈ। ਕਿਆ ਤੂੰ ਉਹਦੇ ਹੁਕਮ ਵਿੱਚ ਚੱਲੇ ਲੋਕ ਪਰਲੋਕ ਦੇ ਸੁੱਖ ਨਾ ਦੇਵੇਗਾ ਤੈਨੂੰ, ਜ਼ਰੂਰ ਦੇਵੇਗਾ, ਪਰ ਜੇ ਸੇਵਕ ਹੈ ਤਾਂ ਕਾਲਾ ਨਾ ਪੈ, ਜੇ ਸੇਵਕ ਹੈ ਤਾਂ ਆਰਾਮ ਨਾ ਪਾਲ। ਸੋ ਸਿੱਖ ਸਖਾ ਬੰਦਪ ਹੈ ਭਾਈ ਜੋ ਗੁਰ ਕੇ ਪਾਣੇ ਵਿੱਚ ਆਵੇ, ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਨੂੰ ਸਤ ਸਤ ਸਤ ਕਰਕੇ ਮੰਨਦਾ ਉਹ ਸੇਵਕ ਹੈ, ਸਿੱਖ ਹੈ, ਸਖਾ ਹੈ, ਉਹ ਆਪਣੇ ਗੁਰੂ ਦੇ ਨਾਲ ਸੱਚੀ ਪ੍ਰੀਤ ਕਰ ਰਿਹਾ। ਸੋ ਸਿੱਖ ਸਖਾ ਬੰਦਪ ਹੈ ਭਾਈ ਜੋ ਗੁਰ ਕੇ ਪਾਣੇ ਵਿੱਚ ਆਵੇ, ਆਪਣੇ ਪਾਣੇ ਜੋ ਚੱਲੇ ਪਾਈ ਵਿਛੜ ਚੋਟਾਂ ਖਾ, ਆਪਣੇ ਪਾਣੇ ਜਿਹੜੇ ਚੱਲਦੇ ਹਨ ਉਹ ਸਦਾ ਦੁਖੀ ਰਹਿੰਦੇ ਹਨ, ਕਦੇ ਸੁੱਖ ਨਹੀਂ ਮਾਣ ਸਕਦੇ। ਇਸ ਲਈ ਹਜ਼ੂਰ ਕਹਿੰਦੇ ਹਨ ਭਾਈ ਸਤਿਗੁਰ ਦਾਤਾ ਦਿਆਲ ਹੈ, ਉਹ ਤਾਂ ਸਦਾ ਦਿਆਲੂ ਹੈ, ਉਹ ਤਾਂ ਸਦਾ ਤੈਨੂੰ ਦੇ ਰਿਹਾ, ਜਿਸ ਨੂੰ ਦਇਆ ਸਦਾ ਹੋ, ਜਿਹਦੇ ਕੋਲੋਂ ਹੁੰਦੀ ਦਇਆ ਹੈ, ਜਿਹਦੇ ਕੋਲੋਂ ਮਿਲਦੀ ਬਖਸ਼ਿਸ਼ ਹੈ, ਉਸ ਦਾਤੇ ਨੂੰ ਕੋਸ ਰਿਹਾ, ਉਹ ਸਦਾ ਭਲਾ ਕਰ ਰਿਹਾ ਬਈ। ਤੇਰਾ ਤੇਰਾ ਕੰਮ ਹੈ ਉਸ ਦਾ ਸ਼ੁਕਰਾਨਾ ਕਰ, ਉਹਦੇ ਗੁਣ ਗਾ।

ਮਨੁੱਖ ਦੇ ਉੱਪਰ ਬੜੀਆਂ ਰਹਿਮਤਾਂ ਕੀਤੀਆਂ ਹਨ, ਬੜੇ ਉਪਕਾਰ ਕੀਤੇ ਹਨ, ਪਰ ਇਹ ਮਨੁੱਖ ਨੂੰ ਕਿਤੇ ਇੱਕ ਕੋਈ ਵਸਤੂ ਨਾ ਮਿਲੇ, ਇਹ ਗੁਰੂ ਵੱਲੋਂ ਵਹਿਮੁਖ ਹੋ ਜਾਂਦਾ। ਹਜ਼ੂਰ ਕਹਿੰਦੇ ਨੇ, ਜਿਸ ਵਾਹਿਗੁਰੂ ਨੇ ਏਡੇ ਰੰਗ ਭਾਗ ਤੈਨੂੰ ਲਾਏ, ਸਭ ਤੋਂ ਵੱਡੀ ਤਾਂ ਤੇਰੇ ਤੇ ਇਹ ਕਿਰਪਾ ਕੀਤੀ ਕਿ ਤ੍ਰਿਗੜ ਜੂਨਾ ਵਿੱਚੋਂ ਤੈਨੂੰ ਕੱਢ ਕੇ 84 ਦੇ ਗੇੜ ਨੂੰ ਕੱਟ ਕੇ ਤੈਨੂੰ ਸੋਹਣਾ ਮਨੁੱਖਾ ਜਨਮ ਬਖਸ਼ਿਆ। ਫਿਰ ਤੇਰੇ ਰਹਿਣ ਦੇ ਪ੍ਰਬੰਧ, ਤੇਰੇ ਸਾਥ ਸੰਬੰਧੀ, ਤੇਰੀ ਰੱਖਿਆ ਲਈ, ਛਕਣ ਲਈ 36 ਪ੍ਰਕਾਰ ਦੇ ਭੋਜਨ, ਤੇ ਜਿੱਥੋਂ ਤੋਂ ਲੰਘਦੇ ਲੋਕੀ ਨਮਸਕਾਰਾਂ ਕਰਦੇ ਹਨ, ਇਹ ਕਿਹਦੀ ਕਿਰਪਾ ਹੈ? ਉਸ ਈਸ਼ਵਰ ਦੀ ਕਿਰਪਾ ਹੈ ਨਾ, ਨਹੀਂ ਤੇ ਤੇਰੇ ਵਰਗੇ ਕਈ ਅਨੇਕਾਂ ਰੁਲਦੇ ਫਿਰਦੇ ਹਨ ਜਿਨ੍ਹਾਂ ਨੂੰ ਕੋਈ ਵੇਖਦਾ ਤੱਕ ਨਹੀਂ। ਇਸੇ ਲਈ ਹਜ਼ੂਰ ਕਹਿੰਦੇ ਨੇ, ਜਿਹ ਪ੍ਰਸ਼ਾਦ 36 ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰਖ ਮਨ ਮਾਹੇ, ਜੈ ਪ੍ਰਸਾਦ ਸੁਗੰਧਤ ਤਨ ਲਾਵੈ, ਤਿਸ ਕੋ ਸਿਮਰਤ ਪਰਮ ਗਤੀ ਪਾਵੈ, ਜਹ ਪ੍ਰਸਾਦ ਬਸੇ ਸੁਖ ਮੰਦਰ, ਤਿਸੇ ਧਿਆਏ ਸਦਾ ਮਨ ਅੰਦਰ, ਜਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪਹਿਰ ਸਿਮਰੋ ਤਿਸ ਰਸਨਾ, ਜਹ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਣ ਜੋਗ। ਉਹ ਸਦਾ ਉਸ ਨੂੰ ਧਿਆਵਣਾ ਕਰ। ਜੇ ਕਿਤੇ ਪਰਮੇਸ਼ਰ ਦਾ ਸਿਮਰਨ ਤੈਨੂੰ ਭੁੱਲ ਜਾਵੇ ਤਾਂ ਚੇਤੇ ਕੀਤਾ ਕਰ ਉਸ ਮਾਲਕ ਦੇ ਗੁਣ, ਕਿ ਜਿਸ ਮਾਲਕ ਨੇ ਤੈਨੂੰ ਇਹ ਸੋਹਣਾ ਸਰੀਰ ਦਿੱਤਾ, ਕੰਚਨ ਵਰਗੀ ਦੇਹੀ ਦਿੱਤੀ ਹੈ, ਉਹਨਾਂ ਨੂੰ ਵੇਖ ਜਿਨ੍ਹਾਂ ਨੂੰ ਅੱਖਾਂ ਨਹੀਂ ਮਿਲੀਆਂ, ਉਹਨਾਂ ਨੂੰ ਵੇਖ ਜਿਹੜੇ ਤੁਰ ਨਹੀਂ ਸਕਦੇ, ਅਪਾਹਜ ਹਨ, ਉਹਨਾਂ ਨੂੰ ਵੇਖ ਜਿਨ੍ਹਾਂ ਦੀ ਕੋਈ ਪੁਸ਼ ਪ੍ਰਤੀਤ ਨਹੀਂ, ਉਹਨਾਂ ਨੂੰ ਪੁੱਛ ਜਿਹੜੇ ਹਸਪਤਾਲਾਂ ਵਿੱਚ ਪਏ ਹਾਏ ਹਾਏ ਕਰ ਰਹੇ ਹਨ ਰਾਤ ਦਿਨ, ਜਿਸ ਮਾਲਕ ਨੇ ਤੈਨੂੰ ਅਰੋਗ ਕੰਚਨ ਵਰਗੀ ਦੇਹੀ ਦਿੱਤੀ, ਏਡੀਆਂ ਖੁਸ਼ੀਆਂ ਨਾਲ ਜਿਸ ਵਾਹਿਗੁਰੂ ਨੇ ਤੇਰੀਆਂ ਚੋਲੀਆਂ ਭਰੀਆਂ ਹਨ, ਜੇ ਕੋਈ ਇੱਕ ਨਹੀਂ ਮਿਲਿਆ ਸੁੱਖ ਤਾਂ ਨਿਰੰਕਾਰ ਨੂੰ ਕੋਸ਼ ਨਹੀਂ, ਉਸ ਨੇ ਜੇ ਨਹੀਂ ਦਿੱਤਾ ਤੇਰੇ ਸੁਖ ਲਈ ਨਹੀਂ ਦਿੱਤਾ, ਤੇਰੇ ਭਲੇ ਲਈ ਨਹੀਂ ਦਿੱਤਾ, ਉਹ ਸਦਾ ਹੀ ਭਲਾ ਲੋਚਦਾ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਮੇਂ ਇੱਕ ਸ਼ਰਧਾਲੂ ਦੰਪਤੀ ਗੁਰੂ ਕਾ ਸਿੱਖ ਔਰ ਸਿੰਘਣੀ ਅੰਮ੍ਰਿਤ ਵੇਲੇ ਜਾਗਦੇ ਹਨ, ਨਿਤਨੇਮ ਕਰਦੇ ਹਨ। ਵਾਹਿਗੁਰੂ ਨੇ ਬਖਸ਼ਿਸ਼ ਕੀਤੀ, ਸੋਹਣਾ ਲਾਲ ਬਖਸ਼ਿਆ ਉਹਨਾਂ ਦੇ ਘਰ। ਗੁਰੂ ਕਾ ਸਿੱਖ ਕਹਿੰਦਾ, ਪਹਿਲਾਂ ਸਤਿਗੁਰਾਂ ਦੇ ਚਰਨਾਂ ਤੇ ਸ਼ੋ

अनक जन्म बीती अन फरमाई, अनक जन्म बीती अन फरमाई, घर वास न दे है।

ਪਾਤਰ ਕਰਿਆ ਕਰੋ। ਪੋਥੀਆਂ ਸਾਹਮਣੇ ਰੱਖਣ ਦਾ ਇਹੋ ਹੀ ਇੱਕ ਫਾਇਦਾ ਹੈ, ਇਨਸਾਨ ਚੰਗੀ ਤਰ੍ਹਾਂ ਬੋਲ ਸਕਦਾ ਹੈ। ਇਸ ਲਈ ਸਾਰੇ ਪਿਆਰ ਨਾਲ ਕਰੀਬਨ ਸਾਰੀ ਸੰਗਤ ਹੀ ਪੋਥੀਆਂ ਰੱਖਦੀ ਹੈ, ਫਿਰ ਪੜ੍ਹਦੇ ਕਿਉਂ ਨਹੀਂ? ਪੜ੍ਹੋ ਸਾਰੇ, ਕੋਈ ਰਸਨਾ ਖਾਲੀ ਨਾ ਰਵੇ। ਆਓ ਸਾਹਿਬ ਪੰਚਮ ਪਾਤਸ਼ਾਹ ਜੀ ਦੀਆਂ ਕੈਸੀਆਂ ਇਹ ਪਿਆਰੀਆਂ ਤੁਕਾਂ ਨੇ, ਪੜ੍ਹੋ ਸਾਰੇ।

ये चार कुरैतां छड़ देन ते पांच ककारां विच पक्के हो जान रैत रखण

ਤੇ ਇਹਨਾਂ ਗਰੀਬਾਂ ਵਾਸਤੇ, ਮਜ਼ਲੂਮਾਂ ਵਾਸਤੇ, ਲੰਗਰ ਵਾਸਤੇ ਜੋ ਪੀੜਿਤ ਲੋਕ ਹਨ, ਇਹ ਸਤਸੰਗ ਜੀਓ, ਇਹ ਜੋ ਗੋਲਕ ਹੈ

ਚਿੰਨ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਦ ਸਿੰਪਲੈਸਟ ਐਂਡ ਮੋਸਟ ਬਿਊਟੀਫੁਲ ਥਿੰਗ ਆਈ ਬਾਓ ਟੂ ਦ ਇਨਫਿਨਿਟ ਕ੍ਰੀਏਟਰ ਓਮ ਆਈ ਬਾਓ ਟੂ ਮਾਈ ਗੁਰੂ ਦੇਵ ਮਾਈ ਬਿਊਟੀਫੁਲ ਗੁਰੂ ਆਈ ਇਨਵੋਕ ਦ ਪ੍ਰੋਟੈਕਸ਼ਨ and the vibration of Guru Nanak, Ad Gure. I bow to the second Guru, Guru Angad. I bow to the third Guru, Guru Amar Das. And I bow to the fourth Guru, Guru Ram Das. And I create a seal of protection as I tune into the vibration of my Gurus. This is a way you can consciously set yourself, consciously present yourself, consciously surrender yourself. And what it does is it takes you out of the way so the Guru can just prevail through you in a very simple, clear channel.

ਦੀ ਚੇਤੀ ਸ਼ਬਦ ਵੀ ਗੌੜੀ ਚੇਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਉਸੇ ਰਾਗ ਵਿਚ ਇਹ ਸ਼ਬਦ ਉਚਾਰਿਆ ਹੈ ਭਗਤ ਜੀ ਨੇ। ਉਪਰ ਸਿਰਲੇਖ ਹੈ ਗੌੜੀ ਚੇਤੀ ਭਗਤ ਕਬੀਰ ਜੀ ਦਾ।

ਤੇ ਜੇ ਉਹਦੀ ਨੱਕ ਨਾ ਹੋਵੇ ਤੇ ਉਹ ਚੰਗਾ ਨਹੀਂ ਲੱਗਦਾ। ਪ੍ਰਣਵਤ ਨਾਮ ਦਿਓ ਨਾਕੇ ਬਿਨਾ ਨਾ ਸੋ ਹੈ ਪਤੀ ਸੁਲੱਖਣ। ਬੇਸ਼ੱਕ ਸਾਰੇ ਸ਼ਿੰਗਾਰ ਕੀਤੇ ਨੇ ਪਰ ਜੇ ਨੱਕ ਨਹੀਂ ਤੇ ਇਨਸਾਨ ਚੰਗਾ ਨਹੀਂ ਲੱਗਦਾ। ਇਸੇ ਵਾਸਤੇ ਭਗਤ ਜੀ ਨੇ ਕਿਹਾ ਤੇਰੇ ਕੋਲ ਸਾਰੇ ਸੁੱਖ ਨੇ, ਮਾਇਆ ਵੀ ਬਹੁਤ ਹੈ, ਰਹਿਣ ਵਾਸਤੇ ਘਰ ਵੀ ਹੈ, ਦੁਨੀਆਂ ਦਾ ਹਰ ਸੁੱਖ ਹੈ, ਪਰ ਜੇ ਤੇਰੇ ਕੋਲ ਪਰਮੇਸ਼ਵਰ ਦਾ ਨਾਮ ਨਹੀਂ ਤੇ ਸਮਝ ਜਿਸ ਤਰ੍ਹਾਂ ਨੱਕ ਤੂੰ

ਉਸ ਹਰੀ ਨੇ ਬਾਕੀ ਇਨਸਾਨਾਂ ਨੂੰ ਵੀ ਪੈਦਾ ਕੀਤਾ। ਤੁਹਾਡੇ ਵਿੱਚ ਵੀ ਹਰੀ, ਉਹਨਾਂ ਵਿੱਚ ਵੀ ਹਰੀ, ਫਿਰ ਕਿਉਂ ਜ਼ੁਲਮ ਕਰਦੇ? ਇਹ ਉਪਦੇਸ਼ ਸੁਣਿਆ ਉਹਨਾਂ ਆਦਮਖੋਰਾਂ ਨੇ ਨਾਮਦੇਵ ਦੇ ਚਰਨਾਂ ਦੇ

ਸਾਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ। ਪਰ ਸੇਠ ਕਹਿਣ ਲੱਗਾ, ਜਦ ਮੈਂ ਸਾਰਿਆਂ ਨੂੰ ਦਾਨ ਦਿੱਤਾ ਹੈ ਤੁਹਾਨੂੰ ਜ਼ਰੂਰ ਦੇਣਾ। ਦੱਸੋ ਤੁਹਾਨੂੰ ਕਿੰਨਾ ਸੋਨਾ ਦਿਆਂ, ਦੂਸਰਿਆਂ ਨੂੰ ਕਿ ਥੋੜਾ ਸੋਨਾ ਦਿੱਤਾ ਹੈ ਤੁਹਾਨੂੰ ਮੈਂ ਜ਼ਿਆਦਾ ਸੋਨਾ ਦਿਆਂਗਾ। ਕਿਉਂਕਿ ਸੇਠ ਦੇ ਮਨ ਵਿੱਚ ਹੰਕਾਰ ਹੈ, ਇਸ ਗੱਲ ਦਾ ਮਾਣ ਹੈ ਕਿ ਮੈਂ ਬੜਾ ਵੱਡਾ ਦਾਨੀ ਹਾਂ। ਕਹਿਣ ਲੱਗਾ, ਨਾਮਦੇਵ ਦੱਸੋ ਤੁਹਾਨੂੰ ਕਿੰਨਾ ਸੋਨਾ ਦਿਆਂ। ਨਾਮਦੇਵ ਜੀ ਮੁਸਕਰਾ ਪਏ ਤੇ ਸਮਝ ਗਏ ਇਹਦੇ ਮਨ ਵਿੱਚ ਹੰਕਾਰ। ਕਹਿਣ ਲੱਗੇ, ਭਾਈ ਅਸੀਂ ਕੁਝ ਨਹੀਂ ਮੰਗਣਾ।

ਉੱਤੇ ਨਹੀਂ ਉੱਠ ਰਿਹਾ। ਇੱਕ ਤੋਲਾ, ਦੋ ਤੋਲੇ, ਪੰਜ ਤੋਲੇ, ਦਸ ਤੋਲੇ ਕਰਦਿਆਂ ਕਰਦਿਆਂ ਜਿੰਨਾ ਵੀ ਸੋਨਾ ਸੀ ਉਸ ਤੱਕੜੀ ਵਿੱਚ ਪਾ ਦਿੱਤਾ, ਪਰ ਜਿਹੜੇ ਰਾਮ ਦੇ ਅੱਖਰ

ਆਪਣਾ ਗਰਭ ਵੀ ਉਹ ਦਾਨ ਕਰ ਦੇਵੇ। ਪਰ ਭਗਤ ਜੀ ਕਹਿੰਦੇ ਨੇ ਕੋਈ ਬਨਾਸ ਤਪ ਕਰੇ ਤੀਰਥ ਤੇ ਮਰੇ, ਹਵਨ ਕੁੰਡ ਵਿੱਚ ਆਪਣੇ ਆਪ ਨੂੰ

ਭੱਜ ਕੇ ਉਸ ਜਗ੍ਹਾ ਆਏ ਅਰਜੁਨ ਤੋਂ ਹਾਰ ਕੇ ਔਰ ਸਾਹਮਣੇ ਪਹਾੜ ਸੀ ਸ਼ਿਵ ਜੀ ਭਗਵਾਨ ਝੋਟੇ ਦੇ ਰੂਪ ਵਿੱਚ ਜਿਸ ਨੂੰ ਹਿੰਦੀ ਵਿੱਚ ਸਾਂਡ ਕਹਿੰਦੇ ਨੇ ਉਹਦੇ ਰੂਪ ਵਿੱਚ ਭੱਜੇ ਆਏ ਤੇ ਉਹ ਜਿਹੜਾ ਪਹਾੜ ਸੀ

ਉਹਦੇ ਨਾਮ ਕਰਕੇ ਨੇ। ਇਹ ਦਾਨ ਪੁੰਨ ਉਹਦੇ ਨਾਮ ਕਰਕੇ ਹੈ, ਫਿਰ ਨਾਮ ਦੇ ਬਰਾਬਰ ਕੋਈ ਕਿਸ ਤਰ੍ਹਾਂ ਹੋ ਸਕਦਾ। ਇਸ ਵਾਸਤੇ ਕਿਹਾ ਹੈ ਭਾਈ, ਉਸ ਪਰਮੇਸ਼ਰ ਦਾ ਨਾਮ ਜਪ, ਉਹਦਾ ਸਿਮਰਨ।

ਨਾਮ ਦੇਵ ਦੇ ਚਰਨਾਂ ਤੇ ਮੱਥਾ ਟੇਕਿਆ। ਇਹ ਹੈ ਨਾਮ ਦੀ ਵਡਿਆਈ। ਤੇ ਜਿਹੜੇ ਵੀ ਪਰਮੇਸ਼ਰ ਦਾ ਨਾਮ ਲੈਂਦੇ ਨੇ ਇਸ ਤਰ੍ਹਾਂ ਦੁਨੀਆਂ ਦੇ

हाय हाय नानक कसम जाए नारे।

Come.

ਦੇ ਸੋਜੀ ਬਖਸ਼ੀ ਉਹਨੂੰ ਰਹਿਤ ਨਾਮੇ ਵਿੱਚ ਦਰਜ ਕੀਤਾ ਹੈ। ਕੁਝ ਆਪ ਜੀ ਨੇ ਵਿਚਾਰਾਂ ਸੁਣੀਆਂ ਨੇ, ਕੁਝ ਹੋਰ ਸੁਣਿਓ ਤੇ ਨਾਲ ਨਾਲ ਮਨ ਨੂੰ ਤੋਲਿਓ ਭਾਈ। ਜੋ ਕਲਗੀਧਰ ਜੀ ਨੇ ਰਹਿਤ ਨਾਮੇ ਵਿੱਚ ਸੋਜੀ ਪਾਈ ਹੈ, ਕਿੱਥੇ ਅਸੀਂ ਅੰਦੂਰੇ ਹਾਂ, ਕਿੱਥੇ ਪੂਰੇ ਹਾਂ, ਤੇ ਜਿੱਥੇ ਅੰਦੂਰੇ ਹਾਂ ਤੇ ਭਾਈ ਪੂਰੇ ਹੋਣਾ ਹੈ। ਗੁਰਮੁਖੋ ਜੀਵਨ ਬਣਾਉਣਾ ਹੈ। ਆ ਗੌਰ ਕਰਿਓ ਜੀ ਰਹਿਤ ਨਾਮੇ ਦੀਆਂ ਪੰਕਤੀਆਂ।

ਇਹ ਬੜੀ ਪੱਕੀ ਗੱਲ ਜੇ। ਅੰਮ੍ਰਿਤ ਵੇਲੇ ਘੰਟਾ ਦੋ ਘੰਟੇ ਸੰਗਤ ਕਰੋਗੇ, ਬਾਬਾ ਜੀ ਆਖਦੇ ਸੀ, ਬੜੀਆਂ ਬਖਸ਼ੀਸ਼ਾਂ ਮਿਲਦੀਆਂ ਨੇ। ਤੇ ਭਾਵੇਂ ਹੋਰ ਕੁਝ ਵੀ ਨਾ ਮਿਲੇ, ਆਖਦੇ ਸਨ ਇੱਕ ਵੱਡੀ ਚੀਜ਼ ਮਿਲਦੀ ਏ, ਅੰਮ੍ਰਿਤ ਵੇਲੇ ਘੰਟਾ ਦੋ ਘੰਟੇ ਸਤਸੰਗ ਕਰੀਏ ਤੇ ਰਾਤ ਦੇ ਕੀਤੇ ਪਾਪ ਧੋਤੇ ਜਾਂਦੇ।

ਸੰਤਾਂ ਮਹਾਂਪੁਰਸ਼ਾਂ ਦੀ ਨਿੰਦਿਆ ਕਰਦੇ ਨੇ, ਨਾਮ ਜਪਣ ਵਾਲਿਆਂ ਦੀ ਨਿੰਦਾ ਕਰਦੇ ਨੇ। ਐਸਾ ਵੀ ਹੈ, ਇੱਕ ਗੁਰਦੁਆਰੇ ਦਾ ਪ੍ਰਧਾਨ ਦੂਜੇ ਪ੍ਰਧਾਨ ਗੁਰਦੁਆਰੇ ਦੇ ਨੂੰ ਵੇਖ ਕੇ ਰਾਜ਼ੀ ਨਹੀਂ। ਕਈ ਜਗ੍ਹਾ ਐਸਾ ਵੀ ਹੈ, ਕੋਈ ਸਿੱਖ ਚੜ੍ਹਦੀ ਕਲਾ 'ਚ ਜਾ ਰਿਹਾ ਅਤੇ ਕੋਈ ਪਹਿਲੇ ਚੜ੍ਹਦੀ ਕਲਾ 'ਚ ਗਿਆ, ਉਹਨੂੰ ਵੇਖ ਕੇ ਰਾਜ਼ੀ ਨਹੀਂ। ਧੰਨ ਗੁਰੂ ਪਾਤਸ਼ਾਹ ਨੇ ਰਹਿਤਨਾਮੇ ਵਿੱਚ ਬੜੀ ਸੋਝੀ ਬਖਸ਼ੀ ਕਮਾਲ ਦੀ, ਨਾ ਸੰਤ ਦੀ ਨਾ ਸਿੱਖ ਦੀ ਕਿਸੇ ਦੀ ਨਿੰਦਿਆ ਕਰਨੀ ਕੀ ਬੁਰਾ, ਕਰਨਾ ਕੀ ਬੁਰਾ ਸੋਚਣਾ ਵੀ ਨਹੀਂ। ਮਾਈ ਡੋਲਣੀ ਆਪਣੀ,

ਸੰਤ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਖੋ ਸਤਨਾਮ। ਕਹਿੰਦੇ ਸਿੱਖ ਇੱਕ ਹੋਰ ਸੁਭਾਅ ਰੱਖੇ, ਉਹ ਕਿਹੜਾ ਜੀ? ਦੂਹੂ ਗ੍ਰੰਥ ਮੈਂ ਬਾਣੀ ਜੋਈ, ਦਸਮ ਗ੍ਰੰਥ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਕੀ ਕਰੇ ਜੀ? ਗੌਰ ਕਰਿਓ ਜੀ,

ਸੋਈ। ਇਹ ਬੜੀ ਵੱਡੀ ਗੱਲ ਜੀ। ਕਹਿੰਦੇ ਆਪਣੇ ਦੇ ਇੱਕ ਬੈਨ ਲਾ, ਭਾਵੇਂ ਇੱਕ ਦਿਨ ਦਾ ਰੋਜ਼ ਇੱਕ ਸ਼ਬਦ ਯਾਦ ਕਰਨਾ ਜਵਾਨੀ, ਭਾਵੇਂ ਹਫ਼ਤੇ 'ਚ ਇੱਕ ਸ਼ਬਦ ਕਰਨਾ ਜਵਾਨੀ ਕੰਠ। ਕਹਿੰਦੇ ਦਸਮ ਗ੍ਰੰਥ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਭਾਵੇਂ ਹਫ਼ਤੇ 'ਚ ਦੋ ਦਿਨ 'ਚ ਚਾਰ ਦਿਨ 'ਚ ਇੱਕ ਅੱਧਾ ਸ਼ਬਦ ਜਵਾਨੀ ਕੰਠ ਕਰਿਆ ਕਰੇ। ਆਖੋ ਸਤਨਾਮ। ਇੱਥੇ ਆ ਕੇ ਮੈਨੂੰ ਮਹਾਂਪੁਰਸ਼ਾਂ ਦਾ ਬਚਨ ਯਾਦ ਆ ਜਾਂਦਾ, ਆਖਦੇ ਸਨ ਪੈਸਾ ਗੰਠ ਤੇ ਬਾਣੀ ਕੰਠ। ਜਿਵੇਂ ਪੈਸਾ ਕੋਲ ਹੋਵੇ ਜੋ ਮਰਜ਼ੀ ਲੈ ਲਈਏ ਬਾਜ਼ਾਰ ਵਿੱਚੋਂ, ਕਹਿੰਦੇ ਬਾਣੀ ਵੀ ਕੰਠ ਹੋਵੇ ਤੇ ਭਾਈ ਬੜੀਆਂ ਵੱਡੀਆਂ ਬਖਸ਼ੀਸ਼ਾਂ ਮਿਲਦੀਆਂ ਨੇ। ਆ ਕਈ ਕੀਰਤਨੀਆਂ ਨੂੰ ਬੜੀ ਬਾਣੀ ਕੰਠ ਹੁੰਦੀ ਹੈ, ਇੱਕ ਇੱਕ ਪੰਕਤੀ ਨਾਲ ਇੰਨੇ ਪ੍ਰਮਾਣ ਦਿੰਦੇ ਨੇ ਕਿ ਸੁਣਨ ਵਾਲਾ ਸਰੋਤਾ ਸ਼ਬਦ ਦੀ ਸਵਾਰੀ ਕਰਦਾ ਹੈ। ਤੇ ਫਿਰ ਗਾਉਣ ਵਾਲੇ ਦੇ ਵੀ ਪੁੰਨ ਬਣਦੇ ਨੇ, ਸੁਣਨ ਵਾਲੇ ਦੇ ਵੀ ਪੁੰਨ ਬਣਦੇ ਨੇ। ਇਸ ਲਈ ਆਖਿਆ ਇੱਕ ਇਹ ਵੀ ਕੰਮ ਕਰਿਆ ਕਰ।

ਸਿੱਖਾਂ ਨੇ ਪੁੱਛਿਆ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ, ਸਤਿਗੁਰੂ ਜੀ ਸਿੱਖੀ ਕਿੰਨੀ ਤਰ੍ਹਾਂ ਦੀ ਹੈ? ਤੇ ਕਲਗੀਧਰ ਜੀ ਨੇ ਆਖਿਆ ਸੀ, ਪਿਆਰਿਓ, ਪੰਜ ਤਰ੍ਹਾਂ ਦੀ ਸਿੱਖੀ।

ਤੇ ਪ੍ਰੇਮ ਦੀ ਸਿੱਖੀ। ਆਖੋ ਸਤਨਾਮ। ਇਹ ਪੰਜ ਤਰ੍ਹਾਂ ਦੀ ਸਿੱਖੀ, ਜੇ ਧੰਦੇ ਦੀ ਸਿੱਖੀ ਇਹਨੂੰ ਆਖਦੇ ਨੇ ਕੀਰਤਨ ਦੀ, ਅਖੰਡ ਪਾਠ ਦੀ ਮਾਇਆ ਲੈਣੀ, ਇਹ ਵੀ ਪ੍ਰਵਾਨ ਹੈ ਗੁਰੂ ਘਰ ਵਿੱਚ। ਸਿੱਖੀ ਦੇਖਾ ਦੇਖੀ ਸਿੱਖੀ, ਕਿਸੇ ਨੂੰ ਵੇਖ ਕੇ ਜੀਵਨ ਬਦਲਣਾ, ਇਹ ਵੀ ਪ੍ਰਵਾਨ ਹੈ। ਸੂਝਵਾਨ ਸਿੱਖੀ ਇਹ ਵੀ ਪ੍ਰਵਾਨ ਹੈ। ਦੇਖਾ ਦੇਖੀ ਸਿੱਖੀ ਇਹ ਵੀ ਪ੍ਰਵਾਨ ਹੈ। ਸਿਦਕ ਦੀ ਸਿੱਖੀ ਇਹ ਵੀ ਪ੍ਰਵਾਨ ਹੈ। ਤੇ ਕਲਗੀਧਰ ਜੀ ਨੇ ਆਖਿਆ ਸੀ ਇਹ ਪੰਜੇ ਸਿੱਖੀਆਂ, ਪ੍ਰੇਮ ਦੀ ਸਿੱਖੀ, ਸਿਦਕ ਦੀ, ਸੂਝਵਾਨ, ਦੇਖਾ ਦੇਖੀ, ਧੰਦੇ ਦੀ, ਇਹ ਪੰਜੇ ਪ੍ਰਵਾਨ ਨੇ ਮੇਰੇ ਦਰ ਤੇ। ਆਖੋ ਸਤਨਾਮ। ਤੇ ਨਾਲ ਇੱਕ ਗੱਲ ਆਖੀ ਸੀ ਭਾਈ, ਇਹ ਪੰਜੇ ਤਾਂ ਪ੍ਰਵਾਨ ਨੇ, ਇੱਕ ਸ਼ਰਤ ਹੈ, ਇਹਨਾਂ ਪੰਜਾਂ ਸਿੱਖੀਆਂ ਦੇ ਵਿੱਚ ਪ੍ਰੇਮ ਸ਼ਾਮਲ ਹੋਵੇ। ਇੱਥੇ ਮਹਾਰਾਜ ਨੇ ਧੰਦੇ ਦੀ ਸਿੱਖੀ ਦਾ ਜ਼ਿਕਰ ਕੀਤਾ ਹੈ। ਜੇ ਕੋਈ ਸਿੱਖ ਪੁਜਾਰੀ ਹੈ ਭਾਈ, ਉਹਨੂੰ ਧੰਦੇ ਦੀ ਸਿੱਖੀ ਪ੍ਰਾਪਤ ਹੋਈ ਹੈ, ਤੇ ਕਿਹੋ ਜਿਹੀ ਧੰਦੇ ਦੀ ਸਿੱਖੀ ਕਰੇ ਜੀ? ਸੋਝੀ ਹੈ। ਜੇ ਕੋਈ ਸਿੰਘ

ਰਹੇ ਸਾਰੇ ਆਖੋ ਸਤਨਾਮ। ਕਹਿੰਦੇ ਹੱਦੋਂ ਵੱਧ ਪੂਜਾ ਨਾ ਲਵੇ, ਹੱਦੋਂ ਵੱਧ ਮਾਇਆ ਨਾ ਲਵੇ। ਇਹ ਬੜੀ ਸੋਝੀ ਦੀ ਗੱਲ ਜੇ ਜੀ, ਗੌਰ ਕਰਿਓ।

ਹੁਣ ਘਰ ਦਾ ਖਰਚਾ 4000 ਦਾ ਤੇ ਇਸ ਰੂਪ ਦੇ ਨਾਲ ਹੁਣ ਆਂਦਾ ਬੜਾ ਹੀ ਪਿਆ, ਦਾਦਾ 20-20 ਹਜ਼ਾਰ ਆ ਰਿਹਾ ਤੇ ਸਤਿਗੁਰ ਕਹਿੰਦੇ ਉਹਨੂੰ

ਅਸੀਂ ਕਹਿੰਦੇ ਹਾਂ ਜੀ ਅੱਜ ਗੁਰਪੁਰਬ ਹੈ, ਅੱਜ ਪੂਰਨਮਾਸ਼ੀ ਹੈ, ਅੱਜ ਸੰਗਰਾਂਦ ਹੈ। ਮਹਾਰਾਜ ਕਹਿੰਦੇ ਇਸ ਤਰ੍ਹਾਂ ਚੰਗੇ ਚੰਗੇ ਦਿਨ ਆਉਣ ਤੇ ਤੇਰਾ ਚਿੱਤ ਕਰੇ ਕੁਝ ਕਰਾਂ ਤੇ ਕੀ ਕਰ। ਬੜੀਆਂ ਕੀਮਤੀ ਗੱਲਾਂ ਜੇ ਪੱਲੇ ਬਣੇ ਹੋ ਗੌਰ ਕਰੇ।

ਕਹਿੰਦੇ ਕੋਈ ਦਿਨ ਸੰਗਰਾਂਦ ਏ ਕੋਈ ਹੋਰ ਏ ਗੁਰਪੁਰਬ ਏ ਤਿੰਨ ਮੈਂ ਕੱਛ ਪ੍ਰਸ਼ਾਦ ਬਣਾਵੇ ਕਰ ਕੜਾ ਖਾਲਸੇ ਖਵਾਵੇ ਆਖੋ ਸਤਨਾਮ ਅੱਗੋਂ ਬੜੀ ਪਿਆਰੀ ਗੱਲ ਕਹੀ ਦੀ ਉਹ ਕਹਿ ਕੇ ਮੈਂ ਸਮਾਪਤੀ ਕਰਦਾ ਤੁਸੀਂ ਵੀ ਕਈ ਵਾਰੀ ਘਰਾਂ ਚ ਸੰਗਤ ਆਵੇ ਜਾਂ ਖੰਡ ਪਾਠ ਹੋਵੇ ਪ੍ਰਸ਼ਾਦ ਬਣਾਉਂਦੇ ਹੋ ਤੇ ਮਹਾਰਾਜ ਨੇ ਦੱਸਿਆ ਪ੍ਰਸ਼ਾਦ ਵੀ ਕਿਵੇਂ ਬਣਾਉਣਾ

ਉਹਨੂੰ ਇਹ ਉਪਦੇਸ਼ ਦਿੱਤਾ ਸੀ, ਵਾਹਿਗੁਰੂ ਨਿਤ ਨਾਮ ਜਪੋ, ਦੇਗ ਤਿਹਾਵਲ ਕੀ ਕਰੀਏ। ਇਹ ਤਿਹਾਵਲ ਦੀ ਦੇਗ ਇਹਨੂੰ ਕਹਿੰਦੇ। ਤਿੰਨੇ ਚੀਜ਼ਾਂ ਇੱਕੋ ਜਿਹੀਆਂ। ਮਹਾਰਾਜ ਨੇ ਕਿਹਾ ਕੜਾਹ ਪ੍ਰਸ਼ਾਦ ਵੀ ਕਿਵੇਂ ਬਣਾਉਣਾ, ਸੁਣ ਲੈ ਭਾਈ।

प्यारे गुरुदेव, सच्चे पातशाह, सतगुरु साहिब श्री गुरु रामदास जी महाराज जी दे पावन पवित्र वचन, जो कि बहुत ही अगम्य रबी विचार है, सानू महाराज जी के शब्द द्वारा सुनने का एक मौका प्राप्त होया। जो आप जी की सेवा च गुरु महाराज जी का महान सिख्या भरिया उपदेश दास ने अर्ज करना है, उसके वास्ते मेरी प्रबंधक सज्जना नूं पहले ही बेनती है कि जो पिछों बच्चों की आवाज आती है उसका सही इंतजाम करन, ताकि उस थॉट प्रोसैस के विच जुड़ी हुई संगत नूं किसी भी किस्म की कोई जो है वो डिस्टर्बेंस ना हो। आप जी ने इस शब्द की जो थीमैटिक लाइन है वो बार बार सुनी है, मन की मत त्यागो हर जन, मन की मत त्यागो हर जन, मन की मत त्यागो हर जन, एहा बात कठिन। सतगुरु गुरु रामदास साहिब जी महाराज सानू साडे जीवन दे विच्चों कोई अजेही चीज छोड़ देण नूं आख रहे हन जो कि सानू सब तो ज्यादा प्यारी है। कोई अजेही चीज छोड़न नूं आख रहे हन जो कि साडी जिंदगी दे विच तमाम फिक्कापन लैके आंदी है, दुख लैके आंदी है, सारी जिंदगी दे विच जो जहर घोलदी है उस नूं छोड़न नूं कह रहे हैं। पर जिस वस्तु नूं महाराज जी छोड़न नूं कह रहे हैं उही वस्तु है जो सिख बहुत मुश्किल दे नाल छोड़ सकता है। उही वस्तु जिस चीज नूं महाराज कह रहे हैं ना छोड़ दो, वही साडे लिए छोड़नी सब तो ज्यादा कठिन। गुरुदेव जी आप ही इस गल नूं जानते हैं, इस करके वो कहते हैं, पहला सुजेशन है कि मन की मत त्यागो हर जन, पर नाल ही नाल क्योंकि वो जानते हैं, वो कहते हैं दिस इज नॉट वेरी ईजी थिंग टू डू, दिस इज नॉट सो सिंपल थिंग टू डू, एहा बात कठैनी, ये बात बहुत कठिन है। क्योंकि अगर असी अपने मन की मत ही छड़ दिती तो फिर साढ़े पास रह गया, कुछ भी ना रह गया। हरेक इंसान की अपनी मत, हरेक इंसान की अपनी मत है, और क्योंकि हरेक की मत अलग अलग होने करके हरेक इंसान फिर अलग अलग बोलता है, हरेक इंसान अलग अलग सोचता है, हरेक इंसान अलग अलग कर्म करता है, जिस करके कई दफा साडे कॉन्फ्लिक्ट्स बहुत हो जाते हैं। तो मत जो अलग अलग है, अगर साड़ी सबना की मत एक हो जाए तो फिर साडे कोई भी डिफरेंसेस ना रह जाए,
ਕੋਈ ਵੀ ਪ੍ਰੋਬਲਮਸ ਨਾ ਰਹਿ ਜਾਣ। ਅਸੀਂ ਗਿਣਤੀ ਚ ਅਨੇਕਾਂ ਹੁੰਦੇ ਹੋਏ ਵੀ ਅਸੀਂ ਇੱਕ ਹੋਈਏ, ਅਗਰ ਸਾਡੀ ਮਤ ਇੱਕ ਹੋ ਜਾਵੇ। ਗੁਰੂ ਮਹਾਰਾਜ ਦੇਖਦੇ ਹਨ ਕਿ ਸਾਡੇ ਜੀਵਨ ਦੇ ਵਿੱਚੋਂ ਸਭ ਤੋਂ ਜ਼ਿਆਦਾ ਜੋ ਜ਼ਰੂਰੀ ਚੀਜ਼ ਹੈ ਤਿਆਗਣੀ, ਛੋੜਨੀ, ਡਿਸਕਾਰਡ ਕਰਨੀ, ਜਿਸ ਦੀ ਜ਼ਰੂਰਤ ਹੈ ਉਹ ਹੈ ਸਾਡੀ ਆਪਣੀ ਮਤ। ਭਲਾ ਕੋਈ ਆਪਣੀ ਮਤ ਨੂੰ ਵੀ ਛੋੜਦਾ? ਭਲਾ ਕੋਈ ਆਪਣੀ ਮਤ ਨੂੰ ਛੋੜਨ ਨੂੰ ਤਿਆਰ ਹੈ? ਕਿਸੇ ਇਸ਼ੂ ਤੇ, ਕੋਈ ਧਰਮ ਦਾ ਹੋਵੇ, ਮਰਿਆਦਾ ਦਾ ਹੋਵੇ, ਕੋਈ ਬੰਦਾ ਆਪਣੀ ਮਤ ਛੋੜਨ ਨੂੰ ਤਿਆਰ ਨਹੀਂ। ਹਰ ਇਨਸਾਨ ਇਹ ਆਖਦਾ ਕਿ ਜੋ ਮੈਂ ਕਹਿ ਰਿਹਾ ਉਹ ਠੀਕ ਹੈ। ਠੀਕ ਹੋਵੇ ਜਾਂ ਨਾ ਹੋਵੇ ਉਹ ਜੁਦੀ ਗੱਲ ਹੈ, ਪਰ ਐਵਰੀ ਬਾਡੀ ਇਜ਼ ਸੋ ਮਚ ਕਨਵਿੰਸਡ ਕਿ ਜੋ ਮੈਂ ਕਹਿ ਰਿਹਾ, ਜੋ ਮੈਂ ਸੋਚ ਰਿਹਾ ਹਾਂ ਉਹ ਬਿਲਕੁਲ ਠੀਕ। ਉਹ ਬਿਲਕੁਲ ਸਹੀ। ਕੋਈ ਵੀ ਆਪਣੀ ਮਤ ਛੋੜਨ ਨੂੰ ਤਿਆਰ ਨਹੀਂ। ਜਦੋਂ ਦਾਸ ਨੇ ਇਹਨਾਂ ਪੰਕਤੀਆਂ ਨੂੰ ਪੜ੍ਹਿਆ, ਸੋਚਿਆ, ਤਾਂ ਹੈਰਾਨ ਹੋਇਆ ਕਿ ਮਹਾਰਾਜ ਜੀ ਕਹਿੰਦੇ ਹਨ ਸਿਆਣਪ ਛੱਡ ਦਿਓ, ਮਤ ਛੱਡ ਦਿਓ। ਮੈਂ ਹੈਰਾਨ ਹੋਇਆ ਕਿ ਗੁਰੂ ਬਾਬਾ ਜੀ, ਆਮ ਤੇ ਅਸੀਂ ਇਹ ਸੁਣਿਆ ਹੈ ਕਿ ਵੀ ਸਿਆਣਪ ਧਾਰਨ ਕਰੋ, ਸਿਆਣਪ ਇਕੱਠੀ ਕਰੋ, ਮਤ ਇਕੱਠੀ ਕਰੋ। ਕਈ ਲੋਕ ਤੇ ਇਹ ਸੋਚਦੇ ਨੇ ਕਿ ਮਤ ਜਿੱਥੋਂ ਵੀ ਮਿਲ ਜਾਏ ਉੱਥੋਂ ਹੀ ਲੈ ਲਓ, ਭਾਵੇਂ ਉਹ ਮਤ ਹੀ ਮਿਲਦੀ ਹੋਵੇ। ਕਈ ਦਫਾ ਕਈ ਲੋਕ ਕਹਿਣਗੇ ਵੀ ਆਰ ਵੈਰੀ ਓਪਨ ਟੂ ਐਵਰੀਥਿੰਗ, ਹਾਉ ਡੇਂਜਰਸ ਥਿੰਗ ਇਜ਼ ਦੈਟ? ਧਿਆਨ ਨਾਲ ਥੋੜਾ ਸੋਚ ਕੇ ਦੇਖੋ, ਇਫ ਯੂ ਬਿਕਮ ਓਪਨ ਫਾਰ ਐਵਰੀਥਿੰਗ, ਇਹਦਾ ਮਤਲਬ ਮਤ ਲਈ ਵੀ ਓਪਨ ਹੋ, ਕੋ ਮਤ ਲਈ ਵੀ ਓਪਨ। ਗੁਰੂ ਮਹਾਰਾਜ ਜੀ ਆਖਦੇ ਹਨ ਮਨ ਕੀ ਮਤ ਤਿਆਗੋ ਹਰਜਨ, ਇਹ ਬਾਤ ਕਠੈਨੀ। ਗੁਰੂ ਬਾਬਾ ਜੀ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਾਸ ਨੇ ਜੋ ਪੜ੍ਹਿਆ, ਕਿਤੇ ਵੀ ਪੈਸਾ ਤਿਆਗਣਾ ਉਹਨਾਂ ਨੇ ਕਠਨ ਨਹੀਂ ਲਿਖਿਆ, ਕਿਤੇ ਨਹੀਂ ਲਿਖਿਆ ਕਿ ਪੈਸਾ ਤਿਆਗਣਾ ਕਠਨ। ਤਿਆਗਿਆ ਜਾ ਸਕਦਾ ਹੈ, ਦਾਨ ਕੀਤਾ ਜਾ ਸਕਦਾ ਹੈ, ਸਰੀਰ ਤਿਆਗਣਾ ਵੀ ਕਠਨ ਨਹੀਂ ਹੈ, ਇਹ ਵੀ ਕੀਤਾ ਜਾ ਸਕਦਾ ਹੈ, ਪਰ ਆਪਣੀ ਮਤ ਤਿਆਗਣੀ ਜਿਹੜੀ ਹੈ ਉਹ ਮਹਾਰਾਜ ਜੀ ਨੇ ਆਪਣੇ ਲਫ਼ਜ਼ਾਂ ਚ, ਆਪਣੇ ਸ਼ਬਦਾਂ ਚ, ਆਪਣੇ ਹੱਥਾਂ ਨਾਲ ਆਪ ਲਿਖਿਆ ਕਿ ਇਹ ਤਿਆਗਣੀ ਬਹੁਤ ਮੁਸ਼ਕਲ ਹੈ। ਕਿਉਂਕਿ ਅਗਰ ਮਤ ਤਿਆਗ ਦਿੱਤੀ ਤੇ ਸਮਝ ਲਓ ਇੱਕ ਕਿਸਮ ਦੀ ਆਪਣੀ ਹੋਂਦ ਹੀ ਤਿਆਗ ਦਿੱਤੀ। ਮਤ ਤਿਆਗਣ ਦਾ ਭਾਵ ਕਿ ਮੈਨੂੰ ਕੁਛ ਨਹੀਂ ਪਤਾ, ਮੇਰੀ ਕੋਈ ਰਾਏ ਨਹੀਂ, ਮੇਰੀ ਕੋਈ ਓਪੀਨੀਅਨ ਨਹੀਂ, ਮੇਰੀ ਕੋਈ ਵਿਊ ਪੁਆਇੰਟ ਨਹੀਂ, ਮੇਰਾ ਕੋਈ ਵੀ ਨਜ਼ਰੀਆ ਨਹੀਂ, ਮੈਂ ਕੁਛ ਵੀ ਨਹੀਂ ਜਾਣਦਾ। ਮਤ ਤਿਆਗਣ ਦਾ ਮਤਲਬ ਵੀ ਮੇਰੇ ਪਾਸ ਮਤ ਹੈ ਹੀ ਨਹੀਂ। ਆਓ ਥੋੜੇ ਜਿਹਾ ਪ੍ਰਮਾਣ ਸੁਣੋ, ਜਿੱਥੇ ਗੁਰੂ ਮਹਾਰਾਜ ਜੀ ਆਖਦੇ ਹਨ ਕਿ ਹਰੇਕ ਇਨਸਾਨ ਦੇ ਪਾਸ ਆਪੋ ਆਪਣੀ ਮਤ ਹੈ, ਔਰ ਆਪੋ ਆਪਣੀ ਮਤ ਦੇ ਵਿੱਚ ਬੋਲੀ ਜਾਂਦਾ ਹੈ। ਉਸਨੇ ਕਦੇ ਇਹ ਆਪਣੀ ਜ਼ਿੰਦਗੀ ਚ ਕੁਐਸਚਨ ਨਹੀਂ ਕੀਤਾ, ਸਵਾਲ ਨਹੀਂ ਕੀਤਾ ਵੀ ਮੇਰੇ ਪਾਸ ਮਤ ਹੈ ਵੀ ਜਾਂ ਨਹੀਂ। ਆਓ ਅਸੀਂ ਸਾਰੇ ਜਿਤਨੇ ਬੈਠੇ ਹਾਂ, ਮੈਂ ਆਪ ਸਭਨਾਂ ਨੂੰ ਇਹ ਸਵਾਲ ਰੇਜ ਕਰਦਾ ਹਾਂ ਕਿ ਅਸੀਂ ਕਦੇ ਆਪਣੇ ਆਪ ਤੇ ਇਹ ਸਵਾਲ ਕੀਤਾ ਕਿ ਕੀ ਮੇਰੇ ਪਾਸ ਮਤ ਹੈ ਵੀ ਜਾਂ ਨਹੀਂ? ਨਹੀਂ, ਇਹ ਆਟੋਮੈਟਿਕਲੀ ਅੰਡਰਸਟੂਡ ਥਿੰਗ ਹੈ ਕਿ ਮੇਰੇ ਪਾਸ ਮਤ ਹੈ ਔਰ ਇਨਫ ਹੈ, ਕੋਈ ਘਾਟ ਨਹੀਂ ਹੈ ਉਸ ਚੀਜ਼ ਦੀ। ਇਹ ਗੱਲ ਦਰੁਸਤ ਹੈ ਜਾਂ ਨਹੀਂ ਸਤਸੰਗ? ਅਸੀਂ ਕਦੇ ਵੀ ਆਪਣੇ ਆਪ ਤੇ ਕਦੇ ਡਾਊਟ ਵੀ ਨਹੀਂ ਕੀਤਾ ਕਿ ਜੋ ਮੇਰੀ ਮਤ ਹੈ, ਜੋ ਮੇਰੀ ਮਤ ਹੈ
ਉਹ ਸਹੀ ਵੀ ਹੈ ਜਾਂ ਨਹੀਂ। ਮੂਰਖ ਤੋਂ ਮੂਰਖ ਇਨਸਾਨ ਨੂੰ ਵੀ ਇਹ ਕਦੇ ਸ਼ੱਕ ਨਹੀਂ ਹੁੰਦੀ ਆਪਣੇ ਆਪ ਉੱਤੇ ਵੀ ਮੇਰੇ ਪਾਸ ਮਤ ਨਹੀਂ ਹੈ। ਉਸ ਨਾਲ ਵੀ ਗੱਲ ਕਰਕੇ ਦੇਖ ਲਓ, ਉਸ ਪਾਸ ਵੀ ਕਾਫੀ ਭੰਡਾਰਾ ਮਤ ਦਾ ਹੋਏਗਾ। ਇਸ ਉੱਤੇ ਗੁਰੂ ਮਹਾਰਾਜ ਜੀ ਦੀ ਜੋ ਆਬਜ਼ਰਵੇਸ਼ਨ ਹੈ, ਕਿਉਂਕਿ ਸਿੱਖੀ ਸ਼ੁਰੂ ਕਿੱਥੋਂ ਹੁੰਦੀ ਹੈ, ਸਿੱਖੀ ਆਰੰਭ ਹੁੰਦੀ ਹੈ ਸਿੱਖੀ ਸਿੱਖਿਆ ਗੁਰੂ ਵਿਚਾਰ, ਗੁਰੂ ਦੀ ਵਿਚਾਰ ਤੋਂ, ਗੁਰੂ ਦੀ ਮਤ ਤੋਂ ਸਿੱਖੀ ਆਰੰਭ ਹੁੰਦੀ ਹੈ। ਤੇ ਆਪਣੀ ਮਤ ਤੇ ਸਿੱਖੀ ਜਾ ਕੇ ਖਤਮ ਹੋ ਜਾਂਦੀ ਹੈ। ਜਿੱਥੇ ਆਪਣੀ ਮਤ ਹੈ ਉੱਥੇ ਸਿੱਖੀ ਖਤਮ ਹੋ ਜਾਂਦੀ ਹੈ, ਗੁਰੂ ਸਿੱਖ ਦਾ ਰਿਸ਼ਤਾ ਖਤਮ ਹੋ ਜਾਂਦਾ ਹੈ। ਜਿੱਥੇ ਮਤ ਗੁਰੂ ਵੱਲੋਂ ਆਉਂਦੀ ਹੈ ਉੱਥੇ ਸਿੱਖ ਦਾ ਜਨਮ ਹੁੰਦਾ ਹੈ। ਸੋ ਇਸ ਕਰਕੇ ਅੱਜ ਦਾ ਪਹਿਲਾ ਕੀਰਤਨ ਜੋ ਫੰਡਾਮੈਂਟਲ ਚੀਜ਼ ਹੈ, ਜੋ ਬੁਨਿਆਦੀ ਚੀਜ਼ ਹੈ, ਉਹ ਗੁਰੂ ਸਾਹਿਬਾਨ ਦੀ ਮਤ ਹੈ। ਉਸ ਉੱਤੇ ਕੀਰਤਨ ਆਰੰਭ ਕੀਤਾ ਜਾ ਰਿਹਾ ਹੈ। ਫਿਰ ਅਗਾਂਹ ਚੱਲ ਕੇ ਅਸੀਂ ਅਗਲੇ ਕੀਰਤਨ ਚ ਸੁਣਾਂਗੇ ਕਿ ਮਤ ਕੀ ਹੈ ਤੇ ਜਿਸ ਚੀਜ਼ ਨੂੰ ਅਸੀਂ ਮਤ ਸਮਝਦੇ ਹਾਂ ਉਹ ਕੀ ਚੀਜ਼ ਹੈ। ਤੋ ਇਹ ਵਿਚਾਰਾਂ ਜਿਉਂ ਜਿਉਂ ਕੀਰਤਨ ਅਗਾਂਹ ਤੋਂ ਅਗਾਂਹ ਵਧਣਗੇ, ਗਹਿਰੀਆਂ ਵਿਚਾਰਾਂ ਜੋ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਅਸੀਂ ਕਰਦੇ ਜਾਵਾਂਗੇ। ਗੁਰੂ ਸਾਹਿਬਾਂ ਦੀ ਆਬਜ਼ਰਵੇਸ਼ਨ ਇਹ ਹੈ, ਕਹਿੰਦੇ ਹਨ ਸਭ ਕੋ ਬੋਲੇ ਆਪਣੇ ਭਾਣੇ। ਸਮਝਣ ਵਾਲੀ ਗੱਲ ਹੈ, ਸਭ ਕੋ ਬੋਲੇ ਆਪਣੇ ਭਾਣੇ। ਹਰ ਬੰਦਾ ਉਹੀ ਬੋਲਦਾ ਹੈ ਜੋ ਉਸਨੂੰ ਪਾਉਂਦਾ ਹੈ, ਜੋ ਉਸਨੂੰ ਅੱਛਾ ਲੱਗਦਾ ਹੈ।

ਉਸ ਮਨ ਦੀ ਮਤ ਵਾਲੇ ਮਨਮੁੱਖ ਨੂੰ ਹੋਰ ਕੋਈ ਗੱਲ ਆਉਂਦੀ ਨਹੀਂ ਹੈ, ਜੋ ਉਹਦੇ ਆਪਣੇ ਸੁਭਾਅ ਚ ਹੈ, ਆਪਣੀ ਇਨਫੋਰਮੇਸ਼ਨ ਚ ਹੈ, ਬਸ ਉਹੀ ਬੋਲੇਗਾ ਔਰ ਉਹਦੇ ਉੱਤੇ ਫਿਰ ਅੜੀ ਕਰੇਗਾ, ਅੜੇਗਾ, ਹਟੀ ਕਰੇਗਾ। ਸਭ ਕੋ ਬੋਲੇ ਆਪਣ ਭਾਣੇ, ਮਨ ਮੁਖ ਦੂਜੇ ਬੋਲ ਨਾ ਜਾਣੇ। ਅਗਲੀ ਗੱਲ ਹੁਣ ਸੁਣਨ ਵਾਲੀ ਹੈ, ਬਹੁਤ ਧਿਆਨ ਨਾਲ। ਕਹਿੰਦੇ ਹਨ ਅੰਦਰ

ਕਹਿੰਦੇ ਅੰਨੇ ਇਨਸਾਨ ਦੀ ਮਤ ਵੀ ਅੰਦਲੀ ਹੈ ਅਤੇ ਜਦ ਮਤ ਅੰਦਲੀ ਹੈ ਸੋ ਉਸ ਮਤ ਚੋਂ ਹੀ ਬੋਲਦਾ ਨਾ ਤਾਂ ਫਿਰ ਬੋਲੀ ਵੀ ਅੰਦਲੀ ਹੋ ਗਈ। ਅੰਦਲੇ ਇਨਸਾਨ ਦੀ ਮਤ ਵੀ ਅੰਦਲੀ ਫਿਰ ਉਸਦੀ ਬੋਲੀ ਵੀ ਅੰਦਲੀ। ਬਹੁਤ ਗੌਰ ਨਾਲ ਸੁਣਨ ਵਾਲੀਆਂ ਵਿਚਾਰਾਂ ਹਨ। ਜਦੋਂ ਸਾਡੀ ਮਤ ਅੰਨੀ ਹੁੰਦੀ ਹੈ ਉਦੋਂ ਸਾਡੇ ਸ਼ਬਦ ਵੀ ਅੰਨੇ ਹੋ ਜਾਂਦੇ ਹਨ, ਉਦੋਂ ਸਾਡੀ ਬੋਲੀ ਵੀ ਅੰਦਲੀ ਹੋ ਜਾਂਦੀ। ਉਦੋਂ ਮਤ ਅੰਦਲੀ ਹੋਣ ਕਰਕੇ ਜੋ ਕੁਛ ਵੀ ਅਸੀਂ ਬੋਲਦੇ ਹਾਂ ਉਸਦਾ ਕੋਈ ਮਤਲਬ ਨਹੀਂ ਨਿਕਲਦਾ, ਉਹ ਅੰਦਲੀ ਬੋਲੀ ਹੁੰਦੀ ਹੈ, ਉਸ ਵਿਚਾਰ ਨਹੀਂ ਹੁੰਦੀ। ਇਸਦਾ ਰਿਜ਼ਲਟ ਕੀ ਨਿਕਲਦਾ ਹੈ? ਆਏ ਜਾਏ ਦੁੱਖ ਪਾਹਾ ਹੈ, ਅਗਿਆਨ ਦੇ ਵਿੱਚ ਇਨਸਾਨ ਬਾਰ ਬਾਰ ਜੰਮਦਾ ਮਰਦਾ ਰਹਿੰਦਾ ਹੈ ਅਤੇ ਆਪਣੀ ਮਨਮਤ ਦੇ ਕਾਰਨ ਕਹਿੰਦੇ ਦੁੱਖ ਪਾਉਂਦਾ ਹੈ। ਇਸ ਕਰਕੇ ਗੁਰੂ ਮਹਾਰਾਜ ਜੀ ਕਹਿੰਦੇ ਹਨ, ਅਗਰ ਆਪਣੀ ਜ਼ਿੰਦਗੀ ਨੂੰ ਇੰਪਰੂਵ ਕਰਨਾ ਚਾਹੁੰਦੇ ਹੋ, ਅਗਰ ਆਪਣੀ ਲਾਈਫ ਦੇ ਵਿੱਚ ਪੀਸ ਆਫ ਮਾਈਂਡ ਲਿਆਉਣਾ ਚਾਹੁੰਦੇ ਹੋ, ਅਗਰ ਆਪਣੇ ਇਨਰ ਨੂੰ ਡਿਵੈਲਪ ਕਰਨਾ ਚਾਹੁੰਦੇ ਹੋ, ਤਾਂ ਕਹਿੰਦੇ ਤੁਹਾਨੂੰ ਸਭ ਤੋਂ ਪਹਿਲਾਂ ਇਹ ਕੰਮ ਕਰਨਾ ਪਏਗਾ ਕਿ ਆਪਣੇ ਮਨ ਦੀ ਜੋ ਮਤ ਹੈ ਉਹ ਤੁਹਾਨੂੰ ਤਿਆਗਣੀ ਪਏਗੀ ਅਤੇ ਕਦੇ ਕੁਐਸਚਨ ਕਰਨਾ ਪਏਗਾ ਆਪਣੇ ਆਪ ਨੂੰ ਕਿ ਮੈਨੂੰ ਮਤ ਮਿਲੀ ਕਦੋਂ ਹੈ, ਮੈਨੂੰ ਕਿਸਨੇ ਮਤ ਦਿੱਤੀ ਹੈ। ਅਗਾਂਹ ਚੱਲ ਕੇ ਅਸੀਂ ਇਸਦੀ ਵਿਚਾਰ ਕਰਾਂਗੇ, ਅਸੀਂ ਹੈਰਾਨ ਹੋਵਾਂਗੇ ਕਿ ਸਾਨੂੰ ਮਤ ਦਿੱਤੀ ਹੀ ਕਿਸੇ ਨੇ, ਕਿਸੇ ਨੇ ਸਾਨੂੰ ਮਤ ਨਹੀਂ ਦਿੱਤੀ। ਅਸੀਂ ਬਸ ਵੱਡੇ ਹੋ ਗਏ ਖਾ ਪੀ ਕੇ, ਸਕੂਲਾਂ ਕਾਲਜਾਂ ਚ ਜਾ ਕੇ ਪੜ੍ਹ ਲਿਖਾਏ, ਕਾਰੋਬਾਰ ਦੇ ਜੋਗੇ ਹੋ ਗਏ, ਲੇਕਿਨ ਮਤ ਕੁਛ ਹੋਰ ਚੀਜ਼ ਹੈ ਉਹ ਸਾਨੂੰ ਮਿਲੀ ਨਹੀਂ ਹੈ, ਉਹ ਮਿਲੀ ਨਹੀਂ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਹਨ, ਜਿਸ ਚੀਜ਼ ਨੂੰ ਤੁਸੀਂ ਮਤ ਸਮਝੀ ਬੈਠੇ ਹੋ ਨਾ ਉਹ ਮਤ ਨਹੀਂ ਹੈ। ਮਹਾਰਾਜ ਜੀ ਦਾ ਇੱਕ ਵਚਨ ਹੈ, ਕਹਿੰਦੇ ਹਨ, ਬਾਬਾ ਹੋਰ ਮਤ ਹੋਰ ਹੋਰ। ਕਹਿੰਦੇ ਇਹ ਬਾਬਾ ਗੁਰੂ ਦੀ ਮਤ ਤੋਂ ਬਿਨਾਂ, ਫਿਰ ਮੈਂ ਰਿਪੀਟ ਕਰਾਂ, ਗੁਰੂ ਦੀ ਮਤ ਤੋਂ ਬਿਨਾਂ ਜਿਤਨੀ ਵੀ ਹੋਰ ਤੁਹਾਡੇ ਪਾਸ ਮਤ ਹੈ, ਕਹਿੰਦੇ ਉਹ ਮਤ ਨਹੀਂ ਹੈ, ਉਹ ਕੁਝ ਹੋਰ ਹੀ ਹੋਰ ਹੈ, ਕੁਝ ਹੋਰ ਹੀ ਵਸਤੂ ਹੈ, ਉਹ ਮਤ ਨਹੀਂ ਹੈ। ਅਸੀਂ ਆਪਣੇ ਆਪ ਨੂੰ ਸਾਰੇ ਸਵਾਲ ਕਰ ਲਈਏ ਕਿ ਗੁਰੂ ਦੀ ਮਤ ਸਾਡੇ ਕੋਲ ਕਿਤਨੀ, ਗੁਰੂ ਦੀ ਮਤ ਨੂੰ ਅਸੀਂ ਕਿਤਨਾ ਕੁ ਸਮਝਦੇ ਹਾਂ, ਕਿਤਨਾ ਕੁ ਪਹਿਚਾਣਦੇ ਹਾਂ, ਕਿਤਨਾ ਕੁ ਜਾਣਦੇ ਹਾਂ। ਉਹ ਕਹਿੰਦੇ ਹਨ, ਬਾਬਾ ਹੋਰ ਮਤ ਹੋਰ ਹੋਰ, ਗੁਰੂ ਦੀ ਮਤ ਤੋਂ ਬਿਨਾਂ ਹੋਰ ਜਿਹੜੀ ਵੀ ਮਤ ਹੈ ਉਹ ਕੋਈ ਮਤ ਨਹੀਂ ਹੈ, ਉਹ ਕੁਝ ਹੋਰ ਹੀ ਸ਼ੈ ਹੈ, ਕੋਈ ਹੋਰ ਹੀ ਵਸਤੂ ਹੈ। ਇਸ ਕਰਕੇ ਜਦ ਉਹ ਮਤ ਹੈ ਹੀ ਨਹੀਂ, ਕੁਝ ਹੋਰ ਹੀ ਵਸਤੂ ਹੈ, ਤੇ ਉਸ ਨੂੰ ਮਹਾਰਾਜ ਕਹਿੰਦੇ ਸਭ ਤੋਂ ਪਹਿਲਾਂ ਤਿਆਗੋ, ਛੋੜੋ, ਸੁੱਟੋ ਉਸ ਨੂੰ। ਆਓ ਪਿਆਰ ਨਾਲ ਇਸ ਪੰਕਤੀ ਨੂੰ ਇੱਕ ਦਫਾ ਗਾਓ, ਫਿਰ ਅੱਗੇ ਚੱਲਦੇ ਹਾਂ।

ਸੋ ਸਾਧ ਸੰਗਤ ਅੱਜ ਜਦੋਂ ਆਪ ਜੀ ਵਾਪਸ ਜਾਓ ਘਰਾਂ ਨੂੰ ਤਾਂ ਰੋਜ਼ਾਨਾ ਇੱਕ ਛੋਟੀ ਜਿਹੀ ਡਾਇਰੀ ਬਣਾ ਲੈਣੀ ਦਸ ਦਿਨ ਜਿੰਨੇ ਵੀ ਕੀਰਤਨ ਹੋਣਗੇ ਦਸਾਂ ਕੀਰਤਨਾਂ ਦੇ ਵਿੱਚ ਹਰ ਰੋਜ਼ਾਨਾ ਇੱਕ ਨਵਾਂ ਮੈਸੇਜ ਜੋ ਹੈ ਸੁਨੇਹਾ ਜੋ ਹੈ ਲੈਸਨ ਜੋ ਹੈ ਉਹ ਸਾਨੂੰ ਮਿਲਿਆ ਕਰੇਗਾ ਉਸਨੂੰ ਭੁੱਲ ਨਾ ਜਾਣਾ ਅੱਜ ਇਹ ਦਿਲ ਦੇ ਵਿੱਚ ਇਸ ਗੱਲ ਨੂੰ ਉਤਾਰ ਕੇ ਜਾਓ ਕਿ ਗੁਰੂ ਮਹਾਰਾਜ ਜੀ ਇਹ ਆਖਦੇ ਹਨ ਆਪਣੇ ਮਨ ਦੀ ਮਤ ਨੂੰ ਤਿਆਗ ਦਿਓ ਬਿਲਕੁਲ ਤਿਆਗ ਦਿਓ ਖਾਲੀ ਹੋ ਜਾਓ ਹੁਣ ਸੁੱਤੇ ਗੁਰਬਾਣੀ ਦੇ

ਕਹਿੰਦੇ ਹਨ ਸਗਲ ਸਿਆਣਕ ਭਾਗ ਸਾਰੀ ਸਿਆਣਕ ਛੱਡ ਦੇ, ਕਿੰਨੀ ਹੈਰਾਨੀ ਹੁੰਦੀ। ਮੈਨੂੰ ਤਾਂ ਬਹੁਤ ਹੈਰਾਨੀ ਹੋਈ ਜਦੋਂ ਇਹ ਵਚਨ ਪੜ੍ਹੇ। ਗੁਰੂ ਬਾਬਾ ਜੀ ਕਹਿੰਦੇ ਸਾਰੀ ਸਿਆਣਕ ਛੱਡ ਦੇ, ਸਾਰੀ ਸਿਆਣਕ ਛੱਡ ਦੇ। ਜਦੋਂ ਵੀ ਬੰਦਾ ਕਦੋਂ ਕਦੇ ਕਿਸੇ ਦੇ ਨਾਲ ਬੋਲਦਾ ਹੈ, ਬਹਿਸ ਕਰਦਾ ਹੈ, ਤੇ ਕਿਸੇ ਗ੍ਰਾਉਂਡ ਤੇ ਕਰਦਾ ਨਾ ਕਿ ਮੇਰੀ ਗੱਲ ਤਾਂ ਸਿਆਣਕ ਹੈ, ਪਰ ਜੇ ਇਹ ਧਾਰ ਲਵੇ ਕਿ ਮੇਰੇ ਪਾਸ ਤੇ ਸਿਆਣਕ ਹੀ ਹੈ ਨਹੀਂ, ਫਿਰ ਬੋਲੇਗਾ ਕਿਵੇਂ, ਝਗੜਾ ਕਿਵੇਂ ਹੋਏਗਾ, ਵਾਦ ਵਿਵਾਦ ਕਿਵੇਂ ਹੋਏਗਾ। ਅਗਰ ਉਹ ਪਹਿਲਾਂ ਇਸ ਗੱਲ ਨੂੰ ਤੈਅ ਕਰ ਲੈ ਕਿ ਮੇਰੇ ਪਾਸ ਤੇ ਹਾਲੇ ਸਿਆਣਕ ਹੀ ਨਹੀਂ ਹੈ, ਮੈਂ ਬੋਲਣ ਜੋਗਾ ਹੀ ਨਹੀਂ ਹੈ, ਸਭ ਤੋਂ ਵੱਡਾ ਗੁਣ ਇੱਕ ਜੀਵਨ ਦੇ ਵਿੱਚ ਆ ਜਾਏਗਾ ਕਿ ਮੇਰੇ ਪਾਸ ਸਿਆਣਕ ਨਹੀਂ ਹੈ, ਮੇਰੇ ਪਾਸ ਸਿਆਣਕ ਨਹੀਂ ਹੈ। ਕਿਤਨੀ ਗੱਲ ਦੇ ਨਾਲ ਲਾਈਫ ਦੇ ਵਿੱਚ ਇੱਕ ਟ੍ਰਾਂਸਫੋਰਮੇਸ਼ਨ ਆ ਜਾਏਗੀ, ਇੱਕ ਤਬਦੀਲੀ ਆ ਜਾਏਗੀ ਕਿ ਹਾਲੇ ਮੈਂ ਬੋਲਣ ਯੋਗ ਨਹੀਂ ਹਾਂ, ਮੇਰੇ ਪਾਸ ਸਿਆਣਕ ਨਹੀਂ ਹੈ। ਇਸ ਨੂੰ ਕੋਈ ਐਡਮਿਟ ਕਰ ਲੈ ਕਿ ਮੇਰੇ ਪਾਸ ਅਗਰ ਕੁਛ ਨਹੀਂ ਹੈ, ਉਸ ਸਿਆਣਕ ਨਾਮ ਦੀ ਚੀਜ਼ ਹੈ ਜੋ ਮੇਰੇ ਪਾਸ ਨਹੀਂ। ਗੁਰੂ ਮਹਾਰਾਜ ਜੀ ਕਹਿੰਦੇ ਹਨ ਸਗਲ ਸਿਆਣਕ ਛੱਡ ਸਾਡੇ ਪਾਸ ਬਿਲਕੁਲ ਹੀ ਸਿਆਣਕ ਨਹੀਂ। ਇੱਕ ਵਾਰੀ ਇਸ ਕੀਰਤਨ ਯੂਐਸਏ ਦੇ ਵਿੱਚ ਕੀਤਾ ਹੈ ਕਿ ਸੱਜਣ ਆਖਣ ਲੱਗੇ ਭਾਈ ਸਾਹਿਬ ਚਾਹ ਤਾਂ ਮੈਨੂੰ ਵੀ ਬਹੁਤ ਮੁਸ਼ਕਿਲ ਲੱਗਦੀ ਹੈ ਕਿ ਸਾਡੇ ਪਾਸ ਬਿਲਕੁਲ ਹੀ ਸਿਆਣਕ ਨਹੀਂ, ਥੋੜ੍ਹੀ ਬਹੁਤੀ ਹੋਏਗੀ, ਮੈਨੂੰ ਜ਼ਿਆਦਾ ਨਹੀਂ ਤਾਂ ਥੋੜ੍ਹੀ ਬਹੁਤੀ ਹੋਏਗੀ, ਮੈਂ ਕਿਹਾ ਥੋੜ੍ਹੀ ਬਹੁਤ ਹੀ ਪ੍ਰੋਬਲਮ ਹੈ, ਇਹ ਥੋੜ੍ਹੀ ਬਹੁਤ ਹੀ ਪ੍ਰੋਬਲਮ ਹੈ, ਕਿਉਂਕਿ ਸਾਡੀ ਈਗੋ ਨੂੰ ਇਤਨਾ ਹੈਲਪ ਕਰਦਾ ਹੈ ਕਿ ਸਾਡੇ ਪਾਸ ਸਿਆਣਕ ਹੀ ਨਹੀਂ ਹੈ। ਅਤੇ ਜਿਹੜੀ ਹੈ ਗੁਰੂ ਮਹਾਰਾਜ ਕਹਿੰਦੇ ਉਸ ਨੂੰ ਛੱਡ ਦਿਓ। ਮਹਾਰਾਜ ਜੀ ਕਿਉਂ ਛੱਡ ਦਈਏ, ਉਹਦਾ ਜਵਾਬ ਬੜਾ ਖੂਬਸੂਰਤ ਦਿੰਦੇ ਹਨ। ਕਹਿੰਦੇ ਹਨ

ਬਹੁਤ ਹੀ ਸਿਆਣਕ ਨਾਲ ਤੁਹਾਡੇ ਮਨ ਨੂੰ ਆਤਮਾ ਨੂੰ ਧੂੜ ਹੀ ਲੱਗਦੀ ਹੈ, ਕਿਉਂਕਿ ਤੁਹਾਡੀ ਸਿਆਣਕ ਦੇ ਵਿੱਚ, ਸਾਡੀ ਸਿਆਣਕ ਦੇ ਵਿੱਚ ਜਿਹੜੀ ਸਾਡੀ ਸਿਆਣਕ ਹੈ ਉਸ ਦੇ ਵਿੱਚ ਕੰਪਲੀਟ ਆਈ ਹੈ, ਉਸ ਦੇ ਵਿੱਚ ਕਪਰਾਈ ਵੀ ਹੈ, ਉਸ ਦੇ ਵਿੱਚ ਮੈਨੀਪੂਲੇਸ਼ਨ ਵੀ ਹੈ, ਉਸ ਦੇ ਵਿੱਚ ਕੀ ਕੁਛ ਨਹੀਂ ਹੈ। ਕਹਿੰਦੇ ਉਸ ਦੇ ਨਾਲ ਤੇ ਆਪਣੀ ਕੰਸ਼ੀਅਸਨੈਸ ਨੂੰ ਹੋਰ ਵੀ ਤੁਸੀਂ ਮਾਲੀ ਕਰ ਲਓਗੇ। ਬਹੁਤ ਸਿਆਣਕ ਲੱਗਦਾ ਧੂੜ, ਇਸ ਕਰਕੇ ਕਹਿੰਦੇ ਸਿਆਣਕ ਛੋੜ ਦਿਓ, ਤੁਹਾਡੇ ਪਾਸ ਸਿਆਣਕ ਨਹੀਂ। ਫਿਰ ਮਹਾਰਾਜ ਜੀ ਕਿਹਾ ਹੋਰ ਵੀ ਕਹਿੰਦੇ ਹਨ, ਕਹਿੰਦੇ ਇਹ ਜਿਹੜੀ ਤੁਹਾਡੀ ਸਿਆਣਕ ਹੈ ਅੱਜ ਤੱਕ ਭਲਾ ਦੱਸੋ ਕਿਤੇ ਕੰਮ ਆਈ ਹੈ? ਜੇ ਕੰਮ ਆਈ ਹੁੰਦੀ ਤੇ ਸਾਡੇ ਕੰਮ ਵਿਗੜਦੇ ਸੀ, ਅਸੀਂ ਦੱਸਣੇ ਵੀ ਬੈਠੇ, ਕਿਸੇ ਨੂੰ ਕੋਈ ਸ਼ੱਕ ਤਾਂ ਨਹੀਂ ਨਾ ਵੀ ਮੇਰੇ ਪਾਸ ਸਿਆਣਕ ਨਹੀਂ ਹੈ, ਕਿਸੇ ਨੂੰ ਕੋਈ ਸ਼ੱਕ ਤਾਂ ਨਹੀਂ ਹੈ ਕਿ ਮੇਰੇ ਪਾਸ ਸਿਆਣਕ ਨਹੀਂ ਹੈ। ਇਹ ਤਾਂ ਹੋ ਹੀ ਨਹੀਂ ਸਕਦੀ, ਬੜੀ ਮੁਸ਼ਕਿਲ ਗੱਲ ਹੈ। ਪਰ ਸਾਡੀ ਸਿਆਣਕ ਅੱਜ ਤੱਕ ਕਦੇ ਕਿਸੇ ਕੰਮ ਵੀ ਆਈ ਹੈ? ਆਪਣੀ ਸਿਆਣਕ ਨਾਲ ਅਸੀਂ ਇੱਕ ਗੁਰਦੁਆਰਾ ਖੋਲਦੇ ਹਾਂ, ਤੇ ਜੇ ਸਾਡੀ ਸਿਆਣਕ ਕੰਮ ਆਈ ਹੁੰਦੀ ਤਾਂ ਦੂਸਰਾ ਕਿਉਂ ਬਣਦਾ, ਲੜਾਈ ਕਿਉਂ ਹੁੰਦੀ? ਸਾਡੀ ਸਿਆਣਕ ਨਾਲ ਗੁਰਦੁਆਰੇ ਸੱਜ ਜਾਂਦੇ ਹਨ, ਸਾਡੀ ਆਪਣੀ ਸਿਆਣਕ ਨਾਲ ਸਾਡੀਆਂ ਘਰੋਲੀ ਘਰੋਗੀ ਜ਼ਿੰਦਗੀਆਂ ਜਿਹੜੀਆਂ ਹਨ ਉਹ ਤਬਾਹ ਹੋ ਜਾਂਦੀਆਂ ਹਨ, ਸਾਡੀ ਆਪਣੀ ਸਿਆਣਕ ਨਾਲ ਸਾਡੀ ਆਪਣੀ ਹੀ ਜ਼ਿੰਦਗੀ ਤਬਾਹ ਹੋ ਜਾਂਦੀ ਹੈ, ਸਾਡੀ ਆਪਣੀ ਸਿਆਣਕ ਨਾਲ ਅਸੀਂ ਆਪਣੇ ਬੱਚਿਆਂ ਨੂੰ ਕੋਈ ਸਿਆਣਕ ਨਹੀਂ ਦੇ ਸਕਦੇ। ਉਹ ਕਹਿੰਦੇ ਹਨ ਦੱਸੋ ਸਹੀ ਕਿ ਤੁਹਾਡੀ ਸਿਆਣਕ ਕੰਮ ਕਦੋਂ ਆਈ ਹੈ? ਹਮੇਸ਼ਾ ਬਾਅਦ ਦੇ ਵਿੱਚ ਹੀ ਪਛਤਾਏ ਹੋ ਕੇ ਉਸਦੇ ਇਸੀ ਕਰਦੇ ਹੋ, ਬਾਅਦ ਹੀ ਪਤਾ ਚੱਲਿਆ ਕਿ ਇਹ ਤਾਂ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ, ਪਰ ਕਰਨ ਵੇਲੇ ਤਾਂ ਸੋਚਦੇ ਸੀ ਨਾ ਕਿ ਉਹੀ ਸਿਆਣੀ ਗੱਲ। ਗੁਰੂ ਸਾਹਿਬ ਕਹਿੰਦੇ ਹਨ ਆਪਣੀ ਮੱਤ ਤਿਆਗ ਦਿਓ, ਆਪਣੀ ਸਿਆਣਪ

कबीर साहब जी की वाणी भी एक पंक्ति बहुत प्यारी लगती है, क्योंकि उन्होंने बहुत अजीब गल आखी, बड़ी अजीब गल आखी। कबीर साहब कहते हैं, गुरु प्रसाद अकल सही अवर, इस लफ्ज़ में बहुत गौर नाल सुनना, कहते गुरु की कृपा के नाल मेरी अकल बदल गई, मेरी अकल होर किस तरह की हो गई, पहले वर्गी नहीं रह गई। आम इंसान की जिंदगी एक गल कहने का मौका शायद कभी नहीं आता। इंसान यह कह सकता है कि मैं अपना घर बदल लिया, मैं अपनी मोटर बदल ली है, मैं कंट्री बदल ली है, मैं अपना नाम बदल लिया, लेकिन यह गल शायद ही कोई इंसान अभी कहना सुनया हो, मैं अपनी अकल बदल ली है, मेरी अकल बदल गई। कबीर जी कहते हैं, गुरु प्रसाद गुरु की कृपा के नाल मेरी अकल बदल गई, मेरी मत बदल गई, नवे किस्म की मैनु मत प्राप्त हुई है। कहते उदय अस्त की मन बुद्ध नाथी, कहते जन्म मरण के गेड़ दे विच पाउण वाली यह मेरी मत ही सी, यह कहते मत गई है। तो गुरु प्रसाद गुरु की कृपा के नाल मैनु गुरु तो नवे किस्म की मत मिली है, जिस दे नाल कहते मैं बदल गया। जब इंसान की मत बदलती है उदों ही इंसान बदलता है, जब अकल बदलती है उदों ही इंसान बदलता है। इंसान ने सारा जोर लाया होया है अपने कपड़े बदलन पे, फैशन इंडस्ट्री की कर दी है, यही कर दी है। इंसान ने सारा जोर लाया होया है अपनी बाहर बाहर की चीजा बदलन देते, लेकिन मत वही पुरानी की पुरानी रहती, संस्कार वही दे वही रहते हैं, उसमें कोई बदलना नहीं। गुरु बाबा जी ने फिर आख्या है, कहते मेरी मत बदल गई। तो अब देखिए पिंड स्नेहा की मिल रहा है कि जो साढ़े पास मत है वो मत नहीं है, वो सियाणप नहीं है। पर हम इतने एक सवाल पैदा होगा, उस सवाल का जवाब देते तो बिना कीर्तन जो है वो संपूर्ण नहीं हो। सवाल इतने पैदा होता है कि यह जी सा मत न महाराज कह रहे हम छड़ते हो कि यह मत नहीं है, क्यों नहीं मत, यह मत क्यों नहीं। अगर कोई बंदा क्वेश्चन करे कि यह मत है क्यों नहीं, तो फिर उसका अभी किने जवाब देंगे कि यह मत क्यों नहीं है। तो सिर्फ गुरु की ही मत क्यों मत है, जो कुछ असी हूं तक पढ़े हाँ सुने है सीखा है वो टोटली ऑब्सोल्यूट हो गई, वो मत है ही नहीं। किस तरह इस चीज की सत्कृत करिए, किस तरह इस चीज का निर्णय करिए कि ये मत जड़ी मत नहीं। आखिरकार दुनिया के इतने वे वे फिलासफर हो, इतने वे वे साइंटिस्ट हुए हैं, इतने वे वे विद्वान हुए हैं, इतनी दुनिया के यूनिवर्सिटीज हैं, ये उतो सारे ही जो बाहर निकले हैं वो मत तो बिना ही बाहर निकले हैं। दुनिया भर दाइब्रेरी जो ओवरफ्लो कर रही हैं किताबों के नाल, इतनी वही साइंस की रिसर्च हुई है, टेक्नोलॉजी के इंसान इतना अगां बढ़िया है कि वह मत तो बिना ही बढ़ गया। अहम सवाल है, इस सवाल का जवाब अभी गुरमत के राही लाया, क्योंकि सारे के सारे इन्होंने पास मत नहीं है। दुनिया इतने पढ़े लोग हैं, पढ़े लिखे लोग हैं, हम संगत के बहुत पढ़े लिखे लोग बैठे होंगे, मैं उन्होंने तो माफी चाहूंगा कि मैं उन्होंने एक प्रमाण सुनाने लगा हूं, और वो मेरा अपना नहीं है, इस करके नाराज होना तो आप जी ने महाराज जी नाल हो लेना। मैं
ਮੈਂ ਜੇ ਕੋਲੋਂ ਲਫ਼ਜ਼ ਕੋਈ ਆਖਾਂਗਾ ਤਾਂ ਮੇਰੇ ਨਾਲ ਨਾਰਾਜ਼ ਹੋਣਾ, ਜੇ ਬਾਣੀ ਦੀ ਪੰਕਤੀ ਹੋਈ ਤਾਂ ਫਿਰ ਤੁਹਾਡੀ ਇੱਛਾ ਗੁਰੂ ਸਾਹਿਬਾਨ ਨਾਲ ਨਾਰਾਜ਼ ਹੋ ਸਕਦੇ ਹੋ ਤਾਂ ਹੋ ਲੈਣਾ, ਅਤੇ ਪੰਕਤੀਆਂ ਐਸੀਆਂ ਹਨ ਸ਼ਾਇਦ ਅਸੀਂ ਸੁਣੀਆਂ ਨਾ ਹੋਣ ਪਾਈਆਂ। ਕਹਿੰਦੇ ਹਨ ਹਰਣਾਂ ਬਾਜਾਂ ਤੈਂ ਸਿੱਖਦਾਰਾਂ ਇਹਨਾਂ ਪੜ੍ਹਿਆਂ ਨਾਂ। ਕਹਿੰਦੇ ਇਹ ਜਿਹੜੇ ਪੜ੍ਹੇ ਲਿਖੇ ਹਨ ਇਹ ਪੜ੍ਹਿਆਂ ਲਿਖਿਆਂ ਦਾ ਨਾਂ ਕੀ ਰੱਖਦੇ ਹੋ? ਹਰਣ ਅਤੇ ਬਾਜ ਅਤੇ ਸਿੱਖਦਾਰ ਕਹਿੰਦੇ ਇਹ ਪੜ੍ਹਿਆਂ ਲਿਖਿਆਂ ਦਾ ਨਾਂ ਰੱਖਦੇ। ਮਹਾਰਾਜ ਜੀ ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਹਨ ਮਹਾਰਾਜ ਜੀ ਇਹਨਾਂ ਪੜ੍ਹਿਆਂ ਲਿਖਿਆਂ ਦਾ ਵਿਚਾਰਿਆਂ ਦਾ ਨਾਮ ਹਿਰਨ ਬਾਜ ਅਤੇ ਸਿੱਖਦਾਰ ਕਿਉਂ ਰੱਖ ਲਈਏ, ਕਿਉਂ ਰੱਖ ਲਈਏ ਇਹਨਾਂ ਦਾ ਇਹ ਨਾਮ? ਕਿਉਂਕਿ ਇਤਨੇ ਭਲੇ ਲੋਕ ਹਨ, ਇਤਨੀਆਂ ਇਹਨਾਂ ਨੇ ਮਿਹਨਤਾਂ ਕੀਤੀਆਂ, ਪੜ੍ਹਾਈਆਂ ਕੀਤੀਆਂ, ਇਤਨਾ ਕੁਛ ਬਣੇ, ਅਤੇ ਆਪ ਜੀ ਕਹਿ ਰਹੇ ਹੋ ਇਹਨਾਂ ਦਾ ਨਾਮ ਆ ਰੱਖਦੇ ਹਰਣਾਂ ਬਾਜਾਂ ਤੈਂ ਸਿੱਖਦਾਰਾਂ ਇਹਨਾਂ ਪੜ੍ਹਿਆਂ ਨਾਂ। ਕਿਉਂਕਿ ਜਿਹਨਾਂ ਨੂੰ ਤੁਸੀਂ ਦੁਨੀਆਦਾਰ ਲੋਕ ਪੜ੍ਹੇ ਲਿਖੇ ਲੋਕ ਸਮਝਦੇ ਹੋ ਕਿ ਇਹ ਮਤ ਵਾਲੇ ਲੋਕ ਹਨ, ਪੜ੍ਹੇ ਲਿਖੇ ਲੋਕ ਹਨ, ਇਹਨਾਂ ਦਾ ਨਾਂ ਇਹ ਰੱਖ ਦਿਓ ਹਿਰਨ ਬਾਜ ਸਿੱਖਦਾਰ। ਕਿਉਂ? ਕਿਉਂਕਿ ਸਾਂਝੀ ਲੱਗੀ ਜਾਤ ਪਹਾਣ ਅੱਗੇ ਨਾਹੀ ਥਾਂ। ਕਿਉਂਕਿ ਇਹ ਜਿਹੜੇ ਹਿਰਨ ਦਾ ਸੁਭਾਅ ਬਾਜ ਦਾ ਸੁਭਾਅ ਹੁੰਦਾ ਹੈ ਝਪੱਟਾ ਮਾਰਨਾ ਔਰ ਖੋ ਕੇ ਲੈ ਜਾਣਾ। ਹਿਰਨ ਬਹੁਤ ਚੰਚਲ ਹੁੰਦਾ ਹੈ, ਬਹੁਤ ਤੇਜ਼ ਹੁੰਦਾ ਹੈ, ਅਤੇ ਸਿੱਖਦਾਰ ਜੋ ਹੁੰਦੇ ਹਨ ਉਹ ਆਪਣੇ ਰੋਗ ਦੇ ਨਾਲ, ਆਪਣੀ ਪਾਵਰ ਦੇ ਨਾਲ ਦੂਸਰਿਆਂ ਦਾ ਹੱਥ ਲੈ ਜਾਂਦੇ ਹਨ ਔਰ ਦੂਸਰਿਆਂ ਨੂੰ ਦਬਾ ਲੈਂਦੇ ਹਨ। ਕਹਿੰਦੇ ਨੇ ਪੜ੍ਹੇ ਲਿਖੇ ਲੋਕਾਂ ਦੇ ਵਿੱਚ ਵੀ ਇਹ ਤਿੰਨ ਗੁਣ ਆ ਜਾਂਦੇ ਹਨ, ਹਿਰਨ ਦੀ ਤਰ੍ਹਾਂ ਉਹ ਸਮਾਜ ਹੁੰਦੇ ਹਨ, ਬਾਜ ਦੀ ਤਰ੍ਹਾਂ ਉਹਨਾਂ ਨੂੰ ਇਹ ਆਜ ਆਉਂਦਾ ਹੈ ਕਿ ਕਿਸ ਤਰ੍ਹਾਂ ਅੱਜ ਦੀ ਸਾਰੀ ਮਾਰਕੀਟਿੰਗ ਦੇ ਵਿੱਚ ਕੀ ਹੁੰਦਾ ਹੈ, ਹਾਊ ਟੂ ਸੈਲ ਐਂਡ ਹਾਊ ਟੂ ਕਨਵਿੰਸ, ਕਿ ਕਿਸ ਤਰ੍ਹਾਂ ਤੁਸੀਂ ਨੈਗੋਸ਼ੀਏਟ ਕਰਨਾ ਹੈ ਅਤੇ ਕਿਸ ਤਰ੍ਹਾਂ ਆਪਣੇ ਪ੍ਰੋਡਕਟ ਨੂੰ ਤੁਸੀਂ ਸੈਲ ਕਰਨਾ ਹੈ, ਕਿਸ ਤਰ੍ਹਾਂ ਕੰਪੀਟੀਸ਼ਨ ਦੇ ਵਿੱਚ ਤੁਸੀਂ ਅਗਾਂਹ ਵਧਣਾ ਹੈ। ਕਹਿੰਦੇ ਇਹ ਸੁਭਾਅ ਬਾਜ ਦਾ ਹੈ ਕਿ ਆਖਿਰਕਾਰ ਕਿਸ ਤਰ੍ਹਾਂ ਝਪੱਟਾ ਮਾਰਨਾ ਹੈ ਔਰ ਆਪਣਾ ਸ਼ੇਰ ਜੋ ਹੈ ਉਹ ਖੋ ਲੈਣਾ। ਬਾਜ ਸਿੱਖਦਾਰ ਜੋ ਉਹ ਜੋ ਨਹੀਂ ਪੜ੍ਹੇ ਲਿਖੇ, ਜਿਹਨਾਂ ਦੇ ਪਾਸ ਉਹ ਤਾਕਤ ਨਹੀਂ ਹੈ, ਉਹਨਾਂ ਦੇ ਉੱਤੇ ਉਹ ਆਪਣੀ ਪਾਵਰ ਇੰਪੋਜ਼ ਕਰਕੇ ਉਹਨਾਂ ਨੂੰ ਉਹ ਇਸਤੇਮਾਲ ਕਰ ਲੈਂਦੇ ਹਨ। ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪੰਕਤੀ ਹੈ, ਸਿਰਫ ਦੁਨਿਆਵੀ ਮਤ ਦੇ ਵਾਸਤੇ, ਮਾੜਾ ਨਹੀਂ ਉਹਨੇ ਆਖਿਆ। ਕਹਿਣ ਦਾ ਭਾਵ ਇਹ ਹੈ ਕਿ ਇਹ ਦੁਨਿਆਵੀ ਮਤ ਜਿਹੜੀ ਹੈ ਸਾਨੂੰ ਸਰਵਾਈਵਲ ਆਫ ਦਾ ਫਿਟੈਸਟ ਜੋ ਇੱਕ ਫਿਲੋਸਫੀ ਹੈ ਉਸੇ ਦੇ ਵਿੱਚ ਹੀ ਫਿੱਟ ਕਰਦੀ ਹੈ ਕਿ ਵੀ ਕੈਨ ਸਰਵਾਈਵ ਬੈਟਰ, ਨਥਿੰਗ ਮੋਰ ਦੈਨ ਦੈਟ। ਐਸਾ ਤਾਂ ਨਹੀਂ ਹੁੰਦਾ ਕਿ ਯੂਨੀਵਰਸਿਟੀ ਦੇ ਵਿੱਚੋਂ ਕੋਈ ਬਾਹਰ ਆਵੇ ਅਤੇ ਬਹੁਤ ਕੰਪੈਸ਼ਨੇਟ ਇਨਸਾਨ ਬਣਿਆ ਹੋਇਆ ਹੋਵੇ, ਉਸਦੇ ਪੱਲੇ ਨਾਮ ਹੋਵੇ, ਉਸਦੇ ਪਾਸ ਮਾਨਸਿਕ ਸ਼ਾਂਤੀ ਬਹੁਤ ਹੋਵੇ, ਉਹ ਬਹੁਤ ਲਵਿੰਗ ਐਂਡ ਕੇਅਰਿੰਗ ਪਰਸਨ ਹੋਵੇ, ਉਸਦੇ ਅੰਦਰ ਬਹੁਤ ਪਰਉਪਕਾਰ ਹੋਵੇ ਅਤੇ ਉਸਦੇ ਅੰਦਰ ਬਹੁਤ ਜ਼ਿਆਦਾ ਨਿਮਰਤਾ ਹੋਵੇ ਆ ਜਾਏ। ਐਸਾ ਕਦੇ ਦੇਖਿਆ ਹੁੰਦਾ? ਬਿਜੀ ਲੈ ਕੇ ਕੋਈ ਬਾਹਰ ਇਨਸਾਨ ਆਵੇ ਅਤੇ ਇਹਨਾਂ ਤਮਾਮ ਗੁਣਾਂ ਦੇ ਨਾਲ ਬਾਹਰ ਆਵੇ, ਉਸ ਨਿਮਰਤਾ ਹੋਵੇ। ਨਿਮਰਤਾ ਦਾ ਤਾਂ ਨਾਮੋ ਨਿਸ਼ਾਨ ਨਹੀਂ ਹੁੰਦਾ, ਉਸ ਤੇ ਹੰਕਾਰ ਹੁੰਦਾ ਹੈ, ਕਹਾਉਣੇ ਹੁੰਦੀ ਹੈ ਕਿ ਮੈਂ ਇਸ ਚੀਜ਼ ਨੂੰ ਅਕੰਪਲਿਸ਼ ਕਰ ਲਿਆ ਹੈ। ਜਿਸ ਚੀਜ਼ ਨੂੰ ਮੈਂ ਅਕੰਪਲਿਸ਼ ਕੀਤਾ ਹੈ ਉਸ ਚੀਜ਼ ਦੇ ਵਿੱਚ ਹੋਣੇ ਹੋਏ। ਇਸ ਕਰਕੇ ਮਹਾਰਾਜ ਜੀ ਨੇ ਆਖਿਆ ਹੈ ਸਾਰੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਮਤ ਨਹੀਂ ਮਿਲੀ, ਹਾਂ ਤੁਹਾਨੂੰ ਟੈਕਨੀਕ ਐਂਡ ਟੂਲਸ ਮਿਲੇ ਹਨ, ਟ੍ਰੇਨਿੰਗ ਮਿਲੀਆਂ ਹਨ, ਟ੍ਰੇਨਿੰਗ ਮਿਲੀਆਂ ਹਨ ਕਮਿਊਨੀਕੇਟ ਕਿਵੇਂ ਕਰਨਾ ਹੈ, ਟੈਕਨੀਕਸ ਮਿਲੀਆਂ ਹਨ ਕਿ ਕਿਸ ਤਰ੍ਹਾਂ ਆਪਣੇ ਵੇਸ ਬਣਾਉਣੇ ਹਨ ਅਤੇ ਸਕਸੈਸਫੁਲ ਹੋਣਾ ਹੈ, ਟੈਕਨੀਕਸ ਮਿਲੀਆਂ ਹਨ ਕਿ ਕੰਪੀਟੀਸ਼ਨ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਸਰਵਾਈਵ ਕਰਨਾ ਹੈ। ਅਚਾਨਕ ਤੋਂ ਨਹੀਂ, ਮਤ ਤੋਂ ਨਹੀਂ,
गुरु महाराज जी आखते हैं अपनी बाणी दे विच, क्योंकि इस सारे की सारी मत जो माता पिता तो शुरू हुई है, कीर्तन 5-10 मिनट के समाप्त हो जाएगा, मैं कंक्लूड कर रहा हूं। जो भी माता पिता तो भी मिले है उस मिले है, अगे बढ़ो, अपना नाम रोशन करो, माता पिता का नाम रोशन करो। हाँ, माता पिता के जो अवगुण सन वह भी उन्होंने देख देख के अपने आप ही अडॉप्ट हो गया। माता पिता अगर ईर्ष्या सी तो बच्चों ने देख ली, कभी कभी माता पिता भी झूठ बोल जाते सन तो वह भी बच्चों ने अडॉप्ट कर लिया। एक दफा माता पिता घर ही बैठे होंगे हम, तो बाहरों फोन आता है जो तो मिलन आता है, तो पेरेंट्स अंदरों कह देंगे हम कि जाओ कह दो, तो कर नहीं है ना।

ਗੁਰੂ ਦੀ ਸਿੱਖਿਆ ਕੀ ਕਹਿੰਦੀ ਹੈ? ਮਨ ਤੂੰ ਜੋਤ ਸਰੂਪ ਹੈ, ਤੂੰ ਵਾਹਿਗੁਰੂ ਜੀ ਦੀ ਅੰਸ਼ ਹੈ, ਤੂੰ ਵਾਹਿਗੁਰੂ ਜੀ ਦੀ ਜੋਤ ਦਾ ਹੀ ਸਰੂਪ ਹੈ, ਉਸ ਤੋਂ ਅਲੱਗ ਨਹੀਂ ਹੈ, ਤੂੰ ਪਰਮਾਤਮਾ ਦਾ ਹੀ ਅੱਖ ਹੈ, ਤੂੰ ਪਰਮਾਤਮਾ ਦਾ ਹੀ ਰੂਪ ਹੈ, ਪਰ ਤੂੰ ਪਰਮ ਦੇ ਵਿੱਚ ਪਿਆ ਹੋਇਆ ਹੈ। ਇਸ ਪਰਮ ਨੂੰ ਦੂਰ ਕਰਕੇ ਆਪਣੀ ਅਸਲੀਅਤ ਨੂੰ ਲੱਭਣ ਦੀ ਕੋਸ਼ਿਸ਼ ਕਰਕੇ ਤੂੰ ਕੌਣ ਹੈ? ਇਹ ਗੁਰੂ ਦੀ ਮਤ ਹੈ ਕਿ ਤੈਨੂੰ ਇਹ ਪਤਾ ਨਹੀਂ ਕਿ ਤੂੰ ਕੌਣ ਹੈ। ਤੂੰ ਹੈ ਵਾਹਿਗੁਰੂ ਦਾ ਸਰੂਪ, ਵਾਹਿਗੁਰੂ ਦੀ ਅੰਸ਼ ਅਤੇ ਵਾਹਿਗੁਰੂ ਦੀਆਂ ਤਮਾਮ ਖੂਬੀਆਂ ਸ਼ਕਤੀਆਂ ਉਹ ਤੇਰੇ ਅੰਦਰ ਹਨ। ਵਾਹਿਗੁਰੂ ਜੀ ਦੀ ਤਮਾਮ ਅਕਲ ਇੰਟੈਲੀਜੈਂਸ ਉਹ ਤੇਰੇ ਆਪਣੇ ਅੰਦਰ ਹੈ। ਵਾਹਿਗੁਰੂ ਦੇ ਤਮਾਮ ਗੁਣ ਤੇਰੇ ਆਪਣੇ ਅੰਦਰ ਹਨ, ਪਰ ਤੂੰ ਆਪਣੇ ਆਪ ਨੂੰ ਕੁਝ ਹੋਰ ਸਮਝੀ ਬੈਠਾ ਹੈ। ਜੋ ਸਮਝੀ ਬੈਠਾ ਹੈ ਤੂੰ ਉਹ ਨਹੀਂ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣਾ ਕਹਿੰਦੇ ਮੂਲ ਪਛਾਣ, ਆਪਣੀ ਓਰਿਜਨੈਲਿਟੀ ਨੂੰ ਪਛਾਣ, ਆਪਣੀ ਰੂਪ ਨੂੰ ਪਛਾਣ ਕਿ ਤੂੰ ਕਿਸ ਦਾ ਹੈ, ਕਿੱਥੋਂ ਆਇਆ ਹੈ, ਕਿਸ ਦੇ ਨਾਲ ਤੂੰ ਸੰਬੰਧ ਰੱਖਦਾ ਹੈ। ਕਹਿੰਦੇ ਆਪਣੇ ਜੀਵਨ ਦੇ ਵਿੱਚ ਉਹ ਲੱਭਣ ਦੀ ਕੋਸ਼ਿਸ਼ ਕਰ। ਅਗਰ ਤੂੰ ਉਹ ਨਹੀਂ ਲੱਭਿਆ, ਆ ਹੁਣ ਪੰਕਤੀ ਧਿਆਨ ਨਾਲ ਸੁਣੇ, ਮੂਲ ਨਾ ਬੂਝੇ ਆਪਣਾ ਦੇ ਪਸ਼ੂਆ ਚ ਢੋਰ ਦੀਏ। ਕਹਿੰਦੇ ਜਿਨ੍ਹਾਂ ਨੇ ਆਪਣਾ ਮੂਲ ਨਹੀਂ ਲੱਭਿਆ, ਆਪਣੀ ਓਰਿਜਨੈਲਿਟੀ ਨਹੀਂ ਲੱਭੀ ਕਿ ਉਹਨਾਂ ਦਾ ਆਗਾਜ਼ ਕਿੱਥੋਂ ਹੋਇਆ, ਕਹਿੰਦੇ ਹਨ ਉਹ ਪਸ਼ੂ ਹਨ ਅਤੇ ਢੋਰ ਗਵਾਰ ਹਨ। ਮੂਲ ਨਾ ਬੂਝੇ ਆਪਣਾ ਸੇ ਪਸ਼ੂਆ ਚ ਢੋਰ ਦੀਏ। ਇਹ ਹੈ ਗੁਰੂ ਦੀ ਮਤ। ਤੇ ਪਹਿਲੀ ਜਿਹੜੀ ਮੈਂ ਦੱਸ ਚੁੱਕਾ ਹਾਂ, ਹੁਣ ਤੁਸੀਂ ਆਪ ਹੀ ਫਰਕ ਦੇਖ ਲਓ ਕਿ ਗੁਰੂ ਦੀ ਮਤ ਦੇ ਵਿੱਚ ਕੀ ਹੈ ਔਰ ਬਾਹਰਲੀ ਸੰਸਾਰੀ ਮਤ ਦੇ ਵਿੱਚ ਕੀ ਹੈ। ਇਹ ਜਿਹੜੀ ਮਤ ਹੈ ਕਿ ਆਪਣੇ ਆਪ ਨੂੰ ਪਛਾਣਨਾ ਹੈ, ਆਪ ਪਛਾਣੋ ਤਾਂ ਕਹਿ ਜਾਣੋ। ਗੁਰੂ ਤੇਗ ਬਹਾਦਰ ਜੀ ਨੇ ਵੀ ਆਖਿਆ ਹੈ ਨਾ, ਬਾਹਰ ਬਨ ਖੋਜਣ ਜਾਈ, ਸਰਬਨਵਾਸੀ ਸਦਾ ਲੇਪਾ ਤੋਂ ਹੀ ਸੰਗ ਸਮਾਈ, ਬਹੁਤ ਮੱਝ ਜੋ ਬਾਸ ਬਸਤ ਹੈ ਮੁਕਰ ਮਾਹੇ ਜੈ ਸਿਖਾਈ, ਕੈਸੇ ਹੀ ਹਰ ਬਸੇ ਨਿਰੰਤਰ ਘੱਟ ਹੀ ਖੋਜੋ ਪਾਈ, ਬਾਹਰ ਭੀਤਰ ਏਕੋ ਜਾਣੋ ਇਹ ਗੁਰ ਗਿਆਨ ਬਤਾਈ, ਜਨ ਨਾਨਕ ਬਿਨ ਆਪਾ ਚੀਨੋ। ਆਪਣੇ ਆਪ ਨੂੰ ਚੀਨਣ ਤੋਂ ਬਿਨਾਂ, ਆਪਣੇ ਆਪ ਨੂੰ ਪਛਾਣਨ ਤੋਂ ਬਿਨਾਂ, ਆਪਣੇ ਆਪ ਨੂੰ ਲੱਭਣ ਤੋਂ ਬਿਨਾਂ ਮਿਟੇ ਨਾ ਪਰਮ ਦੀ ਸਾਈ। ਇਹ ਪਰਮ ਦੀ ਤ੍ਰੇਡ ਜਿਹੜੀ ਹੈ ਮਿਟਣੀ ਹੈ, ਤੁਸੀਂ ਪਰਮ ਚ ਹੀ ਰਹਿਣਾ, ਭਾਵ ਹੋ ਕੁਛ ਹੋਰ ਅਤੇ ਸਮਝੀ ਆਪਣੇ ਆਪ ਨੂੰ ਕੁਛ ਹੋਰ ਜਾਂਦੇ ਹੋ, ਉਸ ਤੋਂ ਵੱਡੀ ਤ੍ਰੈਜਡੀ ਕੀ ਹੋ ਸਕਦੀ ਹੈ? ਇਸ ਤੋਂ ਵੱਡੀ ਤ੍ਰੈਜਡੀ ਅਤੇ ਇਸ ਤੋਂ ਵੱਡੀ ਨਾ ਸਮਝੀ, ਇਸ ਤੋਂ ਵੱਡੀ ਬੇਅਕਲੀ ਕੀ ਹੋ ਸਕਦੀ ਹੈ ਕਿ ਮੈਂ ਹੋਵਾਂ ਕੁਛ ਹੋਰ ਅਤੇ ਆਪਣੇ ਆਪ ਨੂੰ ਸਮਝੀ ਕੁਛ ਹੋਰ ਜਾਵਾਂ? ਇਸ ਨੂੰ ਵੀ ਮਤ ਵਾਲਾ ਆਖਿਆ ਜਾ ਸਕਦਾ ਹੈ। ਗੁਰੂ ਜੀ ਮਹਾਰਾਜ ਕਹਿੰਦੇ ਹਨ ਪਹਿਲਾਂ ਇਹ ਤੋਂ ਫਾਇੰਡ ਕਰ ਲਓ ਕਿ ਤੁਸੀਂ ਹੋ ਕੌਣ, ਉਸ ਤੋਂ ਬਾਅਦ ਫਿਰ ਤੁਹਾਨੂੰ ਮਤ ਵਾਲੇ ਕਿਹਾ ਜਾ ਸਕਦਾ ਹੈ। ਉਸ ਤੋਂ ਪਹਿਲਾਂ ਤੁਹਾਨੂੰ ਮਤ ਵਾਲੇ ਨਹੀਂ ਕਿਹਾ ਜਾ ਸਕਦਾ ਕਿ ਤੁਹਾਡੇ ਪਾਸ ਮਤ ਨਹੀਂ ਹੈ। ਮਨ ਤੂੰ ਜੋਤ ਸਰੂਪ, ਆਪਣਾ ਮੂਲ ਪਛਾਣ। ਕਹਿੰਦੇ ਆਪਣਾ ਮੂਲ ਪਛਾਣ, ਇਹ ਹੁਣ ਨੁਕਤੇ ਮੈਂ ਅੱਜ ਦੇ ਸਾਹਮਣੇ ਰੱਖ ਰਿਹਾ ਕਿ ਗੁਰੂ ਦੀ ਟੀਚਿੰਗ ਦੇ ਵਿੱਚ ਕੀ ਕੁਛ ਆਉਂਦਾ ਹੈ। ਗੁਰੂ ਦੀ ਟੀਚਿੰਗ ਦੇ ਵਿੱਚ ਇਹ ਆਉਂਦਾ, ਇੱਕ ਹੋਰ ਬੜਾ ਇੰਟਰਸਟਿੰਗ ਪੁਆਇੰਟ ਆਉਂਦਾ ਗੁਰੂ ਦੀ ਟੀਚਿੰਗ ਦੇ ਵਿੱਚ। ਕੋਈ ਸਕੂਲ, ਕੋਈ ਮਾਂ ਬਾਪ, ਕੋਈ ਯੂਨੀਵਰਸਿਟੀ, ਕੋਈ ਕਾਲਜ ਉਹ ਬਿਲਕੁਲ ਨਹੀਂ ਸਿਖਾਏਗਾ। ਉਹ ਕੀ ਹੈ? ਗੁਰੂ ਮਹਾਰਾਜ ਦੀ ਟੀਚਿੰਗ ਦੇ ਵਿੱਚ ਆਉਂਦਾ ਹੈ ਕਿ ਮਰਨਾ ਯਾਦ ਰੱਖੋ, ਮਰਨਾ ਯਾਦ ਰੱਖੋ। ਮੇਰੇ ਮਾਂ ਬਾਪ ਸਿਖਾਲਦੇ ਹਨ ਇਹ ਗੱਲ ਇਮਾਨਦਾਰੀ ਦੇ ਨਾਲ ਰੱਖਣਾ। ਮੇਰੇ ਮਾਤਾ ਪਿਤਾ ਨੇ ਤਾਂ ਮੈਨੂੰ ਕਦੇ ਨਹੀਂ ਜੀ ਸਿਖਾਇਆ ਕਿ ਮਰਨਾ ਯਾਦ ਰੱਖਿਆ। ਮੈਂ ਸੱਚ ਆਪ ਜੀ ਦੇ ਸਾਹਮਣੇ ਦੱਸਦਾ, ਆਪ ਜੀ ਆਪਣੇ ਮਤਲਬ ਜਾਣਦੇ ਹੋਵੋਗੇ। ਕਦੇ ਕਿਸੇ ਨੇ ਨਹੀਂ ਦੱਸਿਆ ਕਿ ਵੀ ਮਰ

پاتال پورک کی اجی ارداس کر رہے ہیں منگ دے پیئن شبھ کرم اپنے واسطے نہیں آپ تو نرنکاری جو آپ تو نرنکار کا ہی سروپ پر یہ داس اکال پورک کو کس واسطے منگ رہے ہیں ساڈے واسطے منگ رہے ہیں ساڈے واسطے یہ مہان وڈی دار شبھ کرما دے شیواور مویشی ہے شبھ کرمن سے کم ہوں نہ کرو شبھ کرما شبھ کرم ہی سب کو وڈی دار بابا جی بچی کرتے سن परमार्थ तो सदा ही पवित्र है निर्मल परमार्थ सदा ही पवित्र और साडा विहार यह पवित्र होना चाहिए विहार निर्मल होना चाहिए परमार्थ का सदा ही निर्मल جس کا وہار پوتر ہے وہار سچا تو سچا ہو گیا اس کا جیون وہار ہو رہا ہے دکھاوا ہو رہا ہے وہ پھر اصلی جیون نہیں بناوٹی جیون تو شبھ کرما کی وشیشتا ہے سب کو زیادہ شبھ کرما والی دنیا کامیابی دنیا بھی ستکار کرتی ہے جہد کو شبھ کرم تو بھائی سلگی دن اصل کلجگی جیوان کے واسطے اکال پورک دے کے ارداس کر رہے ہیں دے شوا ور موئے کے ہے یہ بھی کہتے ہیں کہ کلی در ستگر جی نے شیو جی مہاراج کی ارداس کی سب نے شیو نام جو ہے وہ اکال پورک جنہوں لوگ شیو جی کہتے ہیں اصلی اس کا نام مہادیو ہے ستگر جی نے آپ فرمایا ہے مہادیو کو کہت سدا شیو نرنکار کا چینت میں بھیر ماں دیو نو لوکی شیو سے وہ اس واسطے جیڑا سمرن کرن والا ہوئے نا رب دی بندگی کرن والا لوکی انہوں کہنے دن بھئی یہ تا رب روپ ہی کیوں رب نہ لگے اسی طرح ماں دیو نو شیو جی کیا جاتا ہے پر اصل وچ شیو نام اکال پورک اس اکال پورک دے اگے کلگی زہر دسمیش پتا جی نے یہ ارداس کی تے اے ور منگیا دے شیوا ور ملے کے ہے کرمن سے کم ہوں شبھ کرما کی دات ساڈے واسطے جنہ نے شبھ کرما کی دات پراپت کر لئی انہوں تے گرو دیا مہر انہوں دنیا جے جےکار ہو اج میرے کلگی در ستی پاتشاہ جی صاحبزادے بابا جوراور سنگھ جی بابا فتح سنگھ جنہوں فتح حاصل ہوئی دھرم کی تج کھڑی کر دیتی آخو شری دھرم کا بول سدا واسطے چڑھدیاں کلان چڑھ فتح پراپت ناسونت پدارتھان تیار نہیں کیتا امر وستو جو سی دھرم اس نو اپنا
ਜਿਹਦੇ ਕੋਲ ਧਰਮ ਹੈ ਉਹਦੇ ਕੋਲ ਸਭ ਤੋਂ ਧਰਮ ਹੀ ਸਭ ਤੋਂ ਵੱਡੀ ਗੱਲ ਜਿਹਦੇ ਕੋਲ ਧਰਮ ਹੈ ਭਾਈ ਉਸਦਾ ਜੀਵਨ ਸਦਾ ਵਾਸਤੇ ਸਫਲ ਧਰਮ ਧਰਮ ਨਾਲ ਪਿਆਰ ਕੀਤਾ ਇਸ ਨਾਸ਼ਵਨ ਸਰੀਰ ਨੂੰ ਕੁਰਬਾਨ ਕਰ ਸਮਝਿਆ ਇਸਨੇ ਤੋਂ ਬਿਨ ਸੁਣਿਆ ਇਸਨੇ ਤੋਂ ਇੱਕ ਦਿਨ ਬਿਨ ਸੀ ਜਾਣਾ ਹੈ ਧਰਮ ਚੰਗੀ ਸੀ ਧਰਮ ਨਾਲ ਪਿਆਰ ਕੀਤਾ ਸ਼ੁਭ ਗੁਣਾਂ ਨੂੰ ਗ੍ਰਹਿਣ ਕੀਤਾ ਜੋ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਮੰਗ ਮੰਗੀ ਹੈ ਫਿਰ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਇਸ ਤਰ੍ਹਾਂ ਸ਼ੁਭ ਗੁਣਾਂ ਨੂੰ ਗ੍ਰਹਿਣ ਕਰਦੇ ਸਭ ਤੋਂ ਵੱਡਾ ਸ਼ੁਭ ਗੁਣ ਸਭ ਤੋਂ ਵੱਡਾ ਕਰਮ ਹਜ਼ੂਰ ਪ੍ਰਬੰਧਨ ਸਗਲ ਧਰਮ ਮੇਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਹਰੀ ਦੇ ਨਾਮ ਨਾਲ ਪਿਆਰ ਕੀਤਾ ਸਿਮਰਨ ਨਾਲ ਪਿਆਰ ਕੀਤਾ ਧਰਮ ਨੂੰ ਉੱਚਾ ਤੇ ਸੁੱਚਾ ਰੱਖਿਆ ਆਓ ਪਿਆਰੀ ਅੱਜ ਉਹਨਾਂ ਮਹਾਨ ਪਵਿੱਤਰ ਹਸਤੀਆਂ ਮਹਾਨ ਵਿਅਕਤੀਆਂ ਦੀ ਯਾਦ ਜੁੜੇ ਆਓ ਜੋ ਦਾਤ ਮੇਰੇ ਸਾਈ ਨੇ ਮੰਗੀ ਹੈ ਆਓ ਆਪਾਂ ਵੀ ਮੰਗੀ ਆਪਾਂ ਕਿਸ ਤੋਂ ਮੰਗੀਏ ਆਪਣੇ ਗੁਰੂ ਤੋਂ ਮੰਗੀ ਆਖੋ ਸ੍ਰੀ ਵਾਹਿਗੁਰੂ ਅਸੀਂ ਗੁਰੂ ਅੱਗੇ ਝੋਲੀਏ ਕਿਉਂਕਿ ਸਾਡਾ ਇਸ਼ਟ ਕਲਗੀਆਂ ਵਾਲਾ ਅਸੀਂ ਕਲਗੀਆਂ ਵਾਲੇ ਦੇ ਸਿੱਖ ਉਹ ਸਾਡਾ ਗੁਰੂ ਗੁਰ ਪਰਮੇਸ਼ਰ ਕੋਲ ਜਾਣ ਪਾਣੀ ਚਾਹਿਆ ਗੁਰੂ ਤੇ ਪਰਮੇਸ਼ਰ ਵਿੱਚ ਫਰਕ ਕੋਈ ਨਹੀਂ ਪਰ ਆਪਣੇ ਇਸ਼ਟ ਦੇ ਅੱਗੇ ਅਰਦਾਸ ਕਰੀਏ ਤੇ ਇਹ ਮੰਗ ਮੰਗੀ ਕਿਹੜੀ ਜੋ ਕਲਗੀਧਰ ਦੇ ਪਾਤਸ਼ਾਹ ਜੀ ਨੇ ਅਕਾਲ ਪੁਰਖ ਦੀ ਅਰਦਾਸ ਕੀਤੀ ਪਹਿਲਾਂ ਬੋਲੇ ਪਿੱਛੇ ਸਾਰੀ ਸੰਗਤ

ਵੀ ਵਰ ਮੰਗਿਆ ਹੇ ਨਿਰੰਕਾਰ ਮੇਰਾ ਖਾਲਸਾ ਸਮਾਂ ਵਾਸਤੇ ਚੜ੍ਹਦੀਆਂ ਕਲਾ ਚ ਮੌਤ ਨੂੰ ਵੇਖ ਕੇ ਡਰੇ ਨਹੀਂ ਨਿਡਰ ਹੋ ਜਾਏ।

कबीर साहब अपने घर बैठे सन, किसी ने दरवाजा खड़का

ਕਬੀਰ ਸਾਹਿਬ ਜੀ ਉੱਠ ਕੇ ਤੁਰਨ ਲੱਗੇ। ਕਬੀਰ ਸਾਹਿਬ ਦੇ ਪ੍ਰੇਮੀਆਂ ਨੇ ਕਿਹਾ, ਕਬੀਰ ਸਾਹਿਬ ਜੇ ਬਾਦਸ਼ਾਹ ਨੇ ਬੁਲਾਇਆ ਫਿਰ ਖੈਰ ਨਹੀਂ ਵਰਤਣੀ, ਤੁਸੀਂ ਜਾਣ ਤੋਂ ਇਨਕਾਰ ਕਰਦੇ ਹੋ। ਪਰ ਕਬੀਰ ਸਾਹਿਬ ਬ੍ਰਹਮ ਗਿਆਨੀ ਸਨ, ਕਹਿਣ ਲੱਗੇ ਭਾਈ ਇਹ ਹੁਕਮ ਇਹ ਫੁਰਮਾਨ ਸਿਕੰਦਰ ਲੋਧੀ ਦਾ ਨਹੀਂ, ਇਹ ਤਾਂ ਮੇਰੇ ਅਕਾਲ ਪੁਰਖ ਦਾ। ਜੇ ਸਿਕੰਦਰ ਲੋਧੀ ਦਾ ਫੁਰਮਾਨ ਹੁੰਦਾ ਤੇ ਮੈਂ ਇਨਕਾਰ ਕਰ ਦਿੰਦਾ, ਪਰ ਜੇ ਅਕਾਲ ਪੁਰਖ ਦਾ ਫੁਰਮਾਨ ਏ ਤੇ ਮੈਂ ਕਿਵੇਂ ਇਨਕਾਰ ਕਰਾਂ। ਨਾਲੇ ਇਹ ਕਿਹਾ ਤੇ ਨਾਲੇ ਸਿਪਾਹੀ

ਤੇ ਬਾਦਸ਼ਾਹ ਕਹਿੰਦਾ ਫਿਰ ਕਬੀਰ ਤੂੰ ਰਾਮ ਦਾ ਨਾਮ ਛੱਡ ਦੇ ਤੂੰ ਮੁਸਲਮਾਨ ਮੁਸਲਮਾਨ ਬਣ ਕੇ ਰਹਿ ਤੇ ਕਬੀਰ ਸਾਹਿਬ ਕਹਿਣ ਲੱਗੇ ਨਹੀਂ ਮੈਂ ਰਾਮ ਦਾ ਨਾਮ ਨਹੀਂ ਛੱਡਣਾ ਤੇ ਨਾਲੇ ਇਉਂ ਕਿ

ਤੇ ਸਿਪਾਹੀਆਂ ਨੇ ਕਬੀਰ ਸਾਹਿਬ ਨੂੰ ਪਾਣੀ ਵਿਚ ਸੁੱਟਿਆ। ਇਕ ਵਾਰੀ ਤਾਂ ਕਬੀਰ ਸਾਹਿਬ ਪਾਣੀ ਦੇ ਥੱਲੇ ਚਲੇ ਗਏ, ਪਰ ਜਦੋਂ ਦੁਬਾਰਾ ਪਾਣੀ ਦੇ ਉੱਤੇ ਆਏ ਤੇ ਉਹ ਲੋਹੇ ਦੀਆਂ ਜੰਜੀਰਾਂ ਟੁੱਟ ਚੁੱਕੀਆਂ ਸਨ। ਪਾਣੀ ਤੇ ਇਕ ਮ੍ਰਿਗਸ਼ਾਲਾ ਵਿਛ ਗਈ। ਕਬੀਰ ਸਾਹਿਬ ਚੌਂਕੜਾ ਮਾਰ ਕੇ ਮ੍ਰਿਗਸ਼ਾਲਾ ਤੇ ਬੈਠ ਗਏ। ਆਪ ਬਿਆਨ ਕਰਦੇ ਨੇ, ਇਕ ਐਸੀ ਗੰਗਾ ਦੀ ਲਹਿਰ ਆਈ ਕਿ ਮੇਰੀ ਲੋਹੇ ਦੀ ਜੰਜੀਰ ਆਪਣੇ ਆਪ ਟੁੱਟ ਗਈ।

ਵੀਰ ਸਾਹਿਬ ਕਹਿੰਦੇ ਨੇ, ਹੈ ਭਾਈ ਜਿੱਥੇ ਕੋਈ ਤੇਰੀ ਰੱਖਿਆ ਕਰਨ ਵਾਲਾ ਨਹੀਂ ਉੱਥੇ ਉਹ ਰਾਮ ਉਹ ਅਕਾਲ ਪੁਰਖ ਤੇਰੀ ਰੱਖਿਆ ਕਰੇਗਾ। ਜਿਸ ਤਰ੍ਹਾਂ ਪਾਣੀ ਦੇ ਵਿੱਚ ਮੇਰੀ

ਕਟ ਪੁਤਲੀ ਦੀ ਤਰ੍ਹਾਂ ਸਾਰੀ ਦੁਨੀਆਂ ਨੂੰ ਨਚਾ ਰਿਹਾ, ਕੋਈ ਪਾਪ ਕਰ ਰਿਹਾ, ਕੋਈ ਪੁੰਨ ਕਰਦਾ, ਕੋਈ ਜ਼ੁਲਮ ਕਰਦਾ, ਕੋਈ ਸਹਿੰਦਾ।

ਵੀਰ ਸਾਹਿਬ ਕਹਿੰਦੇ ਨੇ ਐ ਭਾਈ ਮੈਂ ਤਾਂ ਦੋ ਅੱਖਰ ਫੜੇ ਨੇ ਰਾਰਾ ਤੇ ਮੰਮਾ ਆਰਾਮ ਰਾਮ ਦਾ ਨਾਮ ਜਪਣਾ ਉਹਨੂੰ ਆਪਣਾ ਆਪ ਭੇਟ ਕੀਤਾ ਜੇ ਰਾਮ ਹੋਵੇਗਾ ਤੇ ਆਪੇ ਮੇਰੀ ਰੱਖ

0: ਲੱਕੜਾਂ ਨੂੰ ਅੱਗ ਲਾ ਦਿੱਤੀ। ਸਾਰਾ ਦਿਨ ਲੱਕੜਾਂ ਬਲਦੀਆਂ ਰਹੀਆਂ। ਸ਼ਾਮ ਨੂੰ ਸਵਾਹ ਦਾ ਢੇਰ ਰਹਿ ਗਿਆ। ਪਾਣੀ ਦੇ ਨਾਲ ਸਵਾਹ ਦੇ ਢੇਰ ਨੂੰ ਠੰਡਾ ਕਰਕੇ ਜਿਸ ਵਕਤ ਸਵਾਹ ਫੋਲੀ ਕਿ ਕਬੀਰ ਦੀਆਂ ਹੱਡੀਆਂ ਲੱਭ ਲਈ। ਪਰ ਜਦੋਂ ਸਵਾਹ ਦਾ ਢੇਰ ਫੋਲਿਆ ਤੇ ਥੱਲੇ ਕਬੀਰ ਸਭ ਚੌਂਕੜਾ ਮਾਰ ਕੇ ਬੈਠੇ ਹੋਏ, ਮੱਥਾ ਜਿਹੜਾ ਅੱਗੇ ਨਾਲ ਵੀ ਪਿਆ ਦੂਣਾ ਚਮਕਦਾ। ਪਰ ਇਹਨਾਂ ਨੂੰ ਹਾਲੇ ਵੀ ਭਰੋਸਾ ਨਹੀਂ ਆਇਆ। ਕਬੀਰ ਸਭ ਕਹਿੰਦੇ ਨੇ ਕਿ ਜਦੋਂ ਅੱਗ ਵਿਚੋਂ ਵੀ ਸਾਡੇ ਰਾਮ ਨੇ ਰੱਖਿਆ ਕੀਤੀ ਤਾਂ ਇਹਨਾਂ ਲੋਕਾਂ ਨੇ ਮੇਰੇ ਹੱਥ ਪੈਰ ਬੰਨ ਕੇ ਮੈਨੂੰ ਮਸਤ ਹਾਥੀ ਦੇ ਅੱਗੇ ਸੁੱਟ ਦਿੱਤਾ। ਭਗਤ ਜੀ ਬਿਆਨ ਕਰਦੇ ਨੇ,
1: ਪੂਜਾ ਬਾਂਧ ਮਿਲਾ ਕਰ ਡਾਰਿਓ।
0: ਪੂਜਾ ਬਾਹਾਂ ਨੂੰ ਕਹਿੰਦੇ ਮੇਰੀਆਂ ਬਾਹਾਂ ਬੰਨ ਕੇ ਮੈਨੂੰ ਹਾਥੀ ਦੇ ਅੱਗੇ

ਪਰ ਉਹ ਜਿਹੜਾ ਹਾਥੀ ਉਹ ਕਬੀਰ ਸਾਹਿਬ ਨੂੰ ਲਤਾੜਦਾ ਨਹੀਂ। ਬੜੀ ਕੋਸ਼ਿਸ਼ ਕੀਤੀ ਪਰ ਉਹ ਜਿਹੜਾ ਹਾਥੀ ਅਗਲੇ ਦੋਨੋਂ ਪੈਰ ਨਵਾ ਕੇ ਕਬੀਰ ਸਾਹਿਬ ਨੂੰ ਮੱਥਾ

0: ਕਾਜੀ ਨੂੰ ਹਾਲੇ ਵੀ ਸਮਝ ਨਹੀਂ ਆਈ। ਉਹ ਹਾਥੀ ਇਹਨਾਂ ਲੋਕਾਂ ਨੂੰ ਇੱਕ ਸਵਾਲ ਕਰਦਾ ਹੈ,
1: ਕਿਆ ਅਪਰਾਧ ਸੰਤ ਹੈ ਕੀ ਨਾ।
0: ਹਾਥੀ ਕਹਿੰਦਾ ਇਸ ਕਬੀਰ ਦਾ ਅਪਰਾਧ ਕੀ ਹੈ, ਇੰਨਾ ਹੀ ਕਿ ਇਹ ਪਰਮੇਸ਼ਰ ਦਾ ਨਾਮ ਜਪਦਾ। ਜਿਹੜਾ ਪਰਮੇਸ਼ਰ ਦਾ ਨਾਮ ਜਪਦਾ ਉਹਨੂੰ

ਤਲੋ ਦੀ ਦੁਨੀਆਂ ਦਾ ਬਾਦਸ਼ਾਹ ਅੱਜ ਨੰਗੇ ਪੈਰ ਕਬੀਰ ਸਾਹਿਬ ਦੇ ਆ ਕੇ ਚਰਨਾਂ ਤੇ ਮੱਥਾ ਟੇਕਿਆ ਤੇ ਉਪਦੇਸ਼ ਮੰਗਿਆ। ਕਬੀਰ ਸਾਹਿਬ ਕਹਿਣ ਲੱਗੇ, ਭਾਈ ਅਕਾਲ ਪੁਰਖ ਨੇ ਬਾਦਸ਼ਾਹੀ ਦਿੱਤੀ ਤੇ ਉਹਦੇ ਬੰਦਿਆਂ ਨੂੰ ਤੰਗ ਨਾ ਕਰ, ਤੂੰ ਵੀ ਉਹਦਾ ਸਿਮਰਨ ਕਰ, ਤੇਰਾ ਵੀ ਪਾਰ ਉਤਾਰਾ ਹੋ ਜਾਏਗਾ। ਇਸ ਤਰ੍ਹਾਂ ਜਿਹੜੇ ਵੀ ਰਾਮ ਦੀ ਓਟ ਲੈਂਦੇ ਨੇ, ਰਾਮ ਉਹਨਾਂ ਦੀ ਰੱਖਿਆ।

ਸਾਹਿਬ ਬਾਣੀ ਵਿੱਚ ਬਖਸ਼ਿਸ਼ ਕਰ ਰਹੇ ਹਨ। ਰੇ ਮਨ ਤੇਰੋ ਕੋ ਨਹੀਂ, ਰਾਤ ਦਿਨ ਜਿਨ੍ਹਾਂ ਲਈ ਤੂੰ ਮਜ਼ੂਰੀਆਂ ਕਰਦਾ ਫਿਰਦੇ, ਜਿਨ੍ਹਾਂ ਬਾਲ ਬੱਚਿਆਂ ਲਈ ਪਰਿਵਾਰ ਲਈ ਤੂੰ ਰਾਤ ਦਿਨ ਭੱਜਿਆ ਫਿਰਦੇ, ਯਾਦ ਰੱਖ ਅੰਤ ਵੇਲੇ ਤੇਰੀ ਕਿਸੇ ਵੀ ਸਹਾਇਤਾ ਨਹੀਂ ਕਰਨੀ। ਜਿਤਨਾ ਮਰਜ਼ੀ ਹੈ ਕੋਈ ਭਾਰ ਖਿੱਚ ਲਵੇ ਘਰ ਦਾ ਬਾਹਰ ਦਾ, ਜਿਤਨੀਆਂ ਮਰਜ਼ੀ ਹਨ ਤੂੰ ਜ਼ਿੰਮੇਵਾਰੀ ਦੀਆਂ ਪੰਡਾਂ ਆਪਣੇ ਸਿਰ ਤੇ ਰੱਖ ਲੈ, ਜਿਤਨਾ ਮਰਜ਼ੀ ਹੈ ਤੂੰ ਇਹ ਖੇਚਲਾਂ ਦਾ ਭਾਰ ਖਿੱਚ ਲੈ, ਕਿਸੇ ਲਈ ਕਿਤਨਾ ਵੀ ਤੂੰ ਕੁਝ ਕਰ ਲਵੇਂ, ਪਰ ਯਾਦ ਰੱਖੀ ਅੰਤ ਵੇਲੇ ਤੇਰੀ ਕਿਸੇ ਵੀ ਸਹਾਇਤਾ ਨਹੀਂ ਕਰਨੀ। ਅੰਤ ਵੇਲੇ ਕੇਵਲ ਜਪਿਆ ਹੋਇਆ ਨਾਮ ਔਰ ਕੀਤੀ ਹੋਈ ਸੇਵਾ ਹੀ ਤੇਰੇ ਸੰਗ ਹੋਵੇਗੀ, ਤੇਰੇ ਨਾਲ ਹੋਵੇਗੀ। ਰੇ ਮਨ ਤੇਰੋ ਕੋ ਨਹੀਂ, ਖਿੰਚ ਲਏ ਜਿਨ ਭਾਰ, ਆਖਿਆ ਬਿਰਖ ਬਸੇਰੋ ਪੰਖ ਕੋ ਤੈਸੋ ਏ ਸੰਸਾਰ। ਜਿਸ ਤਰ੍ਹਾਂ ਥਾਂ ਥਾਂ ਤੋਂ ਇਕੱਠੇ ਹੋ ਕੇ ਇੱਕ ਬ੍ਰਿਸ਼ ਤੇ ਆ ਕੇ ਪੰਛੀ ਇਕੱਠੇ ਹੋ ਜਾਂਦੇ ਹਨ, ਇਹ ਬਿਰਖ ਬਸੇਰੋ ਪੰਖ ਕੋ ਤੈਸੋ ਏ ਸੰਸਾਰ। ਇਹ ਸੰਸਾਰ ਵੀ ਐਸਾ ਹੀ ਹੈ, ਆਖਿਆ ਰਾਮ ਰਸ ਪੀਆ ਰੇ। ਇਨ੍ਹਾਂ ਵਿੱਚੋਂ ਬਾਈ ਜਿਨ੍ਹਾਂ ਨੇ ਨਾਮ ਦਾ ਰਸ ਪੀਤਾ ਹੈ, ਪ੍ਰਭੂ ਦੀ ਭਗਤੀ ਕੀਤੀ ਹੈ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਵਿੱਚ ਜੋ ਜੁੜਦਾ ਹੈ, ਆਖਿਆ ਉਹਨਾਂ ਕੋਲ ਪੁੱਛ ਕੇ ਤਾਂ ਵੇਖ, ਉਹ ਆਨੰਦ, ਉਹ ਰਸ, ਉਹ ਉਹਨਾਂ ਦਾ ਸੁਆਦਲਾ ਜੀਵਨ, ਉਹਨਾਂ ਕੋਲੋਂ ਪੁੱਛ ਕੇ ਵੇਖ ਕਿਤਨੀਆਂ ਖੁਸ਼ੀਆਂ ਮਾਣਦੇ ਹਨ ਜੋ ਪਰਮੇਸ਼ਰ ਦੀ ਭਗਤੀ ਕਰਦੇ ਹਨ। ਰਾਮ ਰਸ ਪੀਆ ਰੇ, ਜਿਨ੍ਹਾਂ ਨੇ ਨਾਮ ਦਾ ਰਸ ਪੀ ਲਿਆ ਫਿਰ ਰਾਮ ਰਸ ਪੀਆ ਰੇ, ਜਹ ਰਸ ਵਿਸਰ ਗਏ ਰਸ ਔਰ, ਫਿਰ ਉਹਨਾਂ ਨੂੰ ਦੁਨੀਆਂ ਦੇ ਰਸ ਵਿਸਰ ਗਏ ਹਨ। ਉਹਨਾਂ ਨੂੰ ਸੋਝੀ ਪੈ ਗਈ ਹੈ ਕਿ ਜਗਤ ਦੀ ਪ੍ਰੀਤ ਇਹ ਮਤਬਲੀ ਪ੍ਰੀਤ ਹੈ, ਕੱਚੀ ਪ੍ਰੀਤ ਹੈ। ਮਨੁੱਖ ਸਾਰੀ ਉਮਰ ਜਿਨ੍ਹਾਂ ਲਈ ਕਰਦਾ ਰਹਿੰਦਾ ਨਾ, ਜਦੋਂ ਪੰਜ ਭੂਤਕ ਸਰੀਰ ਵਿੱਚੋਂ ਪ੍ਰਾਣ ਪੰਖੇਰੂ ਉੱਡ ਜਾਂਦੇ ਹਨ, ਤਾਂ ਫਿਰ ਇਸ ਸਰੀਰ ਨੂੰ ਸ਼ਮਸ਼ਾਨ ਭੂਮਿਕਾ ਲਿਜਾ ਕੇ ਅਗਨ ਭੇਟ ਕਰ ਦਿੱਤਾ ਜਾਂਦਾ। ਬਸ ਸੰਬੰਧੀਆਂ ਦੀ, ਆਪਣਿਆਂ ਦੀ ਬਸ ਇਤਨੀ ਕੋਈ ਸਾਂਝ ਹੈ, ਜਦੋਂ ਤੇਰੀ ਇਸ ਪੰਜ ਭੂਤਕ ਦੇਹੀ ਨੂੰ ਅਗਨ ਭੇਟ ਕੀਤਾ ਤੇ ਸਾਰੇ ਸੰਬੰਧ ਤੇਰੇ ਟੁੱਟ ਗਏ। ਮ੍ਰਿਤਕ ਭਏ ਦਸੇ ਬੰਦ ਛੂਟੇ, ਤੇ ਨਾਲ ਕਿਹੜੀ ਵਸਤੂ ਗਈ? ਆਖਿਆ ਜੈ ਮਾਤ ਪਿਤਾ ਸੁਤ ਮੀਤ ਨ ਭਾਈ, ਮਨ ਉਹਾਂ ਨਾਮ ਤੇਰੇ ਸੰਗ ਸਹਾਈ। ਜੈ ਮਹਾਂਪਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰੇ ਚਲੈ। ਜੇ ਮੁਸ਼ਕਿਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨਵਾਏ ਉਧਾਰੀ। ਭਾਈ ਨਾਲ ਤਾਂ ਨਾਮ ਹੀ ਜਾਂਦਾ ਹੈ, ਤੇ ਹਟੜੇ ਬਾਜ਼ਾਰ ਸੌਦਾ ਕਰਨ ਮਨ ਜਾ ਰਿਹਾ। ਇਹ ਸੰਸਾਰ ਇੱਕ ਤ੍ਰੇ ਹਟੜਾ ਬਾਜ਼ਾਰ ਹੈ, ਬਾਜ਼ਾਰਾਂ ਵਿੱਚ ਬਾਜ਼ਾਰ ਹੈ, ਤੇ ਵਣਜਾਰਾ ਇਹ ਜੀਵ ਸੌਦਾ ਕਰਨ ਲਈ ਆਇਆ। ਆਖਿਆ ਬਈ ਆਉਣਾ ਉਹਨਾਂ ਦਾ ਹੀ ਸਫਲ ਹੋਵੇਗਾ, ਸੱਚ ਵੱਖਰ ਜਿਨੀ ਲੱਦਿਆ ਸੇ ਸੱਚੜੇ ਪਾਸ਼ਾਰ। ਉਹ ਸੱਚੇ ਵਪਾਰੀ ਹਨ ਜਿਨ੍ਹਾਂ ਨੇ ਸੰਸਾਰ ਤੇ ਆ ਕੇ ਨਾਮ ਦਾ ਵਣਜ ਕੀਤਾ, ਕਰਨੀ ਕਮਾਈ ਕੀਤੀ ਹੈ, ਆਪਣਾ ਜੀਵਨ ਸਵੱਛ ਕੀਤਾ ਨਾਮ ਜਪ ਜਪ ਕੇ, ਸੇਵਾ ਕਰਕੇ। ਇਸ ਲਈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿ ਰਹੇ ਹਨ, ਜਗਤ ਮੇਂ ਝੂਠੀ ਦੇਖੀ ਪ੍ਰੀ, ਬੇਸ਼ੱਕ ਤੂੰ ਕਰਮ ਕਾਂਡ ਕਰਕੇ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ। ਕੋਈ ਕਰਮ ਕਾਂਡ ਕਰਕੇ ਕਿਤਨੀ ਵੀ ਵੱਡੀ ਉਮਰ ਕਰ ਲਵੇ, ਨਵਾਂ ਖੰਡਾਂ ਵਿੱਚ ਜਾਣੀ ਹੈ, ਫਿਰ ਇਤਨਾ ਵਿਦਵਾਨ ਹੋ ਜਾਵੇ, ਇਤਨਾ ਵਕਤਾ ਬਣ ਜਾਵੇ ਕਿ ਨਵਾਂ ਖੰਡਾਂ ਵਿੱਚ ਜਾਣੀਏ, ਨਾਲ ਚੱਲੇ ਸਭ ਕੋਈ, ਜਿੱਥੇ ਉਹ ਜਾਵੇ ਸਾਰੇ ਲੋਕ ਉਸਦੇ ਮਗਰ ਲੱਗ ਫਿਰਨ। ਚੰਗਾ ਨਾਂ ਰਖਾਏ ਕੇ ਜਸ ਕੀਰਤ ਜਗ ਲੇ, ਹਜ਼ੂਰ ਕਹਿੰਦੇ ਹਨ ਚੰਗਾ ਨਾਂ ਪੈਦਾ ਕਰਕੇ ਜਸ ਵੀ ਲੈ ਲਵੇ ਸੰਸਾਰ ਵਿੱਚੋਂ, ਪਰ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੇ ਕੇ। ਜੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਤਾਂ ਆਖਿਆ ਬਈ ਦਰਗਾਹ ਵਿੱਚ ਇਹਨਾਂ ਗੱਲਾਂ ਦਾ ਕੌਡੀ ਵੀ ਮੁੱਲ ਨਹੀਂ ਪੈਣਾ। ਇਸ ਲਈ ਦਰਗਾਹ ਵਿੱਚ ਤਾਂ ਉਹਨਾਂ ਦਾ ਹੀ ਮੁੱਲ ਹੈ,
ਕੱਚ ਪਕਾਈ ਉਥੇ ਪਾਏ ਨਾਨਕ ਗਿਆ ਜਾਪੇ ਜਾਏ। ਦਰਗਾਹ ਵਿਚ ਤਾਂ ਨਾਮ ਜਪਣ ਵਾਲਿਆਂ ਦਾ ਮੁੱਲ ਪਵੇਗਾ ਬਾਈ, ਜਿਨ੍ਹਾਂ ਨੇ ਨਾਮ ਦਾ ਧਨ ਇਕੱਠਾ ਕੀਤਾ। ਇਸ ਲਈ ਹਜ਼ੂਰ ਕਹਿੰਦੇ ਹਨ, ਜਗਤ ਮੇਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਓ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਆ ਸਿਕੰਦਰ ਪਾਤਸ਼ਾਹ ਨੇ ਸਾਰੀ ਧਰਤੀ ਦਾ ਰਾਜ ਜਿੱਤ ਲਿਆ, ਪਰ ਮਨ ਨੂੰ ਸ਼ਾਂਤੀ ਨਹੀਂ ਆਈ, ਸੁਖ ਨਹੀਂ ਮਿਲਿਆ, ਸੰਤੋਖ ਨਹੀਂ ਆਇਆ। ਯਤਨ ਕੀਤਾ ਬਈ ਮੈਂ ਸਾਰੀ ਸ੍ਰਿਸ਼ਟੀ ਦਾ ਰਾਜ ਤਾਂ ਪ੍ਰਾਪਤ ਕਰ ਲਿਆ, ਤੇ ਚੰਗਾ ਹੋਵੇ ਜੇ ਇਹ ਸਦਾ ਲਈ ਮੈਂ ਇੱਥੇ ਰਹਿੰਦੀ ਦੁਨੀਆਂ ਤੱਕ ਰਾਜ ਭੋਗਦਾ ਰਹਾਂ, ਮਰਾਂ ਨਾ। ਤਾਂ ਕਿਸੇ ਨੇ ਕਿਹਾ, ਬਈ ਜੇ ਤੈਨੂੰ ਆਬੇ ਹੀ ਯਾਤ ਮਿਲ ਜਾਏ ਨਾ, ਤੇ ਤੂੰ ਕਦੇ ਨਹੀਂ ਮਰੇਗਾ, ਅਮਰ ਹੋ ਜਾਏਗਾ। ਹੁਣ ਆਬੇ ਹੀ ਯਾਤ ਦੀ ਭਾਲ ਕਰਨ ਲਈ ਚੱਲ ਪਿਆ, ਪਰ ਪਿਆਰੀ ਸਾਧ ਸੰਗਤ, ਦੁਨੀਆਂ ਦੇ ਸੁਖ ਦੁਨੀਆਂ ਦੇ ਰਾਜ ਭਾਗ ਮਿਲ ਜਾਂਦੇ ਹਨ, ਕੋਈ ਵੱਡੀ ਗੱਲ ਨਹੀਂ ਹੈ। ਪਰ ਪਰਮੇਸ਼ਰ ਦੇ ਨਾਮ ਦਾ ਆਵੇ ਯਾਤ ਮਿਲਣਾ, ਇਹ ਉਹਦੀ ਕਿਰਪਾ ਹੋਵੇ ਤਾਂ ਮਿਲ ਸਕਦਾ। ਆਵੇ ਯਾਤ ਤੱਕ ਪਹੁੰਚ ਵੀ ਗਿਆ, ਅੰਮ੍ਰਿਤ ਤੱਕ ਪਹੁੰਚ ਗਿਆ, ਭੁੱਖ ਭਰ ਕੇ ਪੀਣ ਲੱਗਾ, ਤੇ ਪਰਮੇਸ਼ਰ ਨੇ ਇੱਕ ਐਸੀ ਰਚਨਾ ਰਚੀ ਕਿ ਇੱਕ ਇਲ ਆ ਕੇ ਉੱਥੇ ਆ ਕੇ ਬਹਿ ਗਈ, ਕਹਿਣ ਲੱਗੀ ਆ ਕੀ ਕਰ ਰਹੇ, ਆ ਵੇਖ ਮੇਰੀ ਕੀ ਦਸ਼ਾ ਹੋਈ ਹੋਈ ਹੈ, ਕਿਵੇਂ ਮੈਨੂੰ ਕੋੜ ਪਿਆ ਹੋਇਆ, ਨਾ ਮੇਰੀ ਮੌਤ ਆਉਂਦੀ ਹੈ, ਨਾ ਮੈਂ ਸੁਖ ਦਾ ਸਾਹ ਲੈ ਸਕਦੀ ਹਾਂ। ਜੇ ਤੂੰ ਵੀ ਅੰਮ੍ਰਿਤ ਪੀ ਲਿਆ ਤਾਂ ਤੇਰਾ ਵੀ ਇਹੀ ਹਾਲ ਹੋਵੇਗਾ। ਬੁੱਕ ਭਰ ਕੇ ਪੀਣ ਹੀ ਲੱਗਾ ਸੀ ਕਿ ਉਹ ਬੁੱਕ ਡੋਲ ਕੇ ਆ ਗਿਆ, ਕਿਉਂਕਿ ਨਾਮ ਪਰਮੇਸ਼ਰ ਦੀ ਕਿਰਪਾ ਨਾਲ ਹੀ ਪ੍ਰਾਪਤ ਹੋ ਸਕਦਾ। ਕਿਸੇ ਨੇ ਬੜੇ ਪਿਆਰ ਨਾਲ ਲਿਖਿਆ, ਸਾਹ ਸਿਕੰਦਰ ਢੂੰਡੇ ਆਬੇ ਹਯਾਤ ਨੂੰ, ਫਿਰਦਾ ਵਿੱਚ ਪਹਾੜਾਂ ਦਿਨ ਤੇ ਰਾਤ ਨੂੰ, ਕਦੀ ਨਾ ਪੀਤਾ ਪਿਆਲਾ ਆਪਣੇ ਦਸਤ ਭਰ, ਵਜੀਦਾ ਕੌਣ ਸਾਈ ਨੂੰ ਆਖੇ ਇੰਜ ਨਹੀਂ ਤੇ ਇੰਜ ਕਰ। ਤੇ ਹਜ਼ੂਰ ਦੀ ਬਾਣੀ ਵੀ ਬਖਸ਼ਿਸ਼ ਕਰਦੀ ਹੈ, ਭਾਈ ਇਹ ਪਰਮੇਸ਼ਰ ਦੀ ਬੰਦਗੀ ਇਹ ਵੱਡਿਆਂ ਭਾਗਾਂ ਨਾਲ ਨਸੀਬ ਹੁੰਦੀ ਹੈ। ਜਿਸ ਨੂੰ ਤੂੰ ਪ੍ਰਭ ਵੱਲ ਤਿਸ ਕਿਆ ਮੋਹ ਸ਼ੰਦਗੀ, ਜਿਸ ਨੂੰ ਤੇਰੀ ਮਿਹਰ ਸੋ ਤੇਰੀ ਬੰਦਗੀ। ਸਿਕੰਦਰ ਪਾਤਸ਼ਾਹ ਆ ਕੇ ਬਿਮਾਰ ਪੈ ਗਿਆ, ਬੜੇ ਬੜੇ ਹਕੀਮ ਡਾਕਟਰ ਆ ਰਹੇ ਹਨ, ਬਚਾਉਣ ਦਾ ਯਤਨ ਕਰ ਰਹੇ ਹਨ। ਆਖਿਆ, ਜਿਤਨੀ ਮੈਂ ਦੌਲਤ ਇਕੱਠੀ ਕੀਤੀ ਹੈ ਬੇਸ਼ੱਕ ਸਾਰੀ ਲੱਗ ਜਾਵੇ, ਪਰ ਮੈਨੂੰ ਕੁਝ ਸਵਾਸ ਮਿਲ ਜਾਣ, ਪਰ ਮਿਲੇ ਨਹੀਂ। ਜਦੋਂ ਸਾਰਿਆਂ ਨੇ ਜਵਾਬ ਦੇ ਦਿੱਤਾ ਤਾਂ ਸਿਕੰਦਰ ਨੇ ਇੱਕ ਆਖਰੀ ਖੁਆਇਸ਼ ਪ੍ਰਗਟ ਕੀਤੀ, ਆਖਿਆ ਜਦੋਂ ਮੇਰੀ ਅਰਥੀ ਜਾ ਰਹੀ ਹੋਵੇ ਮੇਰੇ ਹੱਥ ਪੈਰ ਨੰਗੇ ਰੱਖਣਾ। ਮੈਂ ਦੁਨੀਆਂ ਮੈਂ ਆਪ ਤਾਂ ਨਹੀਂ ਸਮਝ ਸਕਿਆ, ਪਰ ਦੁਨੀਆਂ ਸਮਝ ਜਾਏ ਕਿ ਇਤਨਾ ਚੱਕਰਵਰਤੀ ਪਾਤਸ਼ਾਹ ਜਾ ਰਿਹਾ ਪਰ ਨਾਲ ਕੁਝ ਵੀ ਨਹੀਂ ਲੈ ਜਾ ਸਕੇ। ਨਾਲ ਕਿਹੜੀ ਵਸਤੂ ਜਾਏਗੀ? ਨਾਲ ਜਾਏਗਾ ਬਾਈ ਪਰਮੇਸ਼ਰ ਦਾ ਨਾਮ। ਇਸੇ ਲਈ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਜਗਤ ਮੇਂ

ਕਿ ਇਤਨਾ ਖਲੇਰਾ ਵੀ ਨਾ ਖਲੇਰ ਸੰਸਾਰ ਵਿਚ ਕਿ ਤੇਰਾ ਧਿਆਨ ਵਿਚ ਹੀ ਰਵੇ। ਤੇਰੀ ਆਤਮਾ ਨੇ ਗੁਰੂ ਨਾਨਕ ਦੇ ਚਰਨਾਂ ਵਿਚ ਜਾ ਬਿਰਾਜਣਾ ਸੀ, ਪਰ ਤੂੰ ਪਦਾਰਥਾਂ ਵਿਚ ਆਪਣਾ ਮਨ ਰੱਖੇਗਾ ਤਾਂ ਫਿਰ ਪਦਾਰਥਾਂ ਵਿਚ ਭਾਈ ਕੋਈ ਕੀੜਾ ਹੀ ਆ ਕੇ ਬਣੇਗਾ। ਅੰਤ ਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮੇ ਜੋ ਪਰੈ, ਐਸੀ ਚਿੰਤਾ ਮੇ ਜੋ ਮਰੈ, ਸਰਪ ਜੂਨ ਵੱਲ ਵੱਲ। ਇਸ ਲਈ ਇਤਨਾ ਕੁ ਇਕੱਠਾ ਕਰ ਜਿਤਨੀ ਤੇਰੀ ਬਿਰਤੀ ਨਾ ਵਿਗੜੇ, ਤੇਰਾ ਨਿਤਨੇਮ ਦਾ ਸਮਾਂ ਐਵੇਂ ਨਾ ਚਲਾ ਜਾਵੇ, ਕਿਉਂਕਿ ਕੁਝ ਨਾਲ ਵੀ ਲੈ ਜਾਣਾ ਤੂੰ ਤੇ ਨਾਲ ਪਰਮੇਸ਼ਰ ਦਾ ਨਾਮ ਜਾਣਾ।